ਔਰ ਸਤਿਗੁਰੂ ਪ੍ਰਸਾਦ ਉਤਾਰ ਗਾਸੇ ਦਸਤਖਤ ਕਾ ਪਾਤਸ਼ਾਹ ਦਸਵੇਂ ਅਕਾਲ ਪੁਰਖ ਕੀ ਰਚਾਵਨੇ ਸਰਬ ਲੋਹ ਦੀ ਰਚਾਵਨੇ ਸਰਬ ਕਾਲ ਜੀ ਦੀ ਰਚਾਵਨੇ ਸਰਬ ਲੋਹ ਜੀ ਦੀ ਸਦਾ ਰਚਾਵਨੇ ਬਣਤਨ ਮਹੀਪ ਜਲ ਤਲ ਮਹਾ ਜਹਿ ਤਹਿ ਪ੍ਰਸੂ ਕਰੁਣਾ ਨਿਧਾਨ ਜਗਮਗ ਤੇਜ ਪੂਰਨ ਪ੍ਰਤਾਪ ਅੰਬਰ ਜਮੀਨ ਜਬਜਾ ਸਾਤੋ ਅਕਾਸ ਸਾਤੋ ਪਤਾਰ ਬਿਤਰਿਓ ਅਦ੍ਰਿਸ਼ਟ ਜੈ ਕਰਮ

0: ਇੱਕ ਨੀ ਦੁੱਧ ਸਮਾਇਕ ਚੁੱਲੇ ਰਹਿਣ ਚ ਰੇ ਇੱਕ ਨੀ ਹਾਲੀ ਪੈਸੋ ਨੀ ਕੁਪਰਣ ਕਰੇ ਤਿਨਾ ਸਵਾਰੇ ਨਾਨਕਾ ਜਿਮ ਕੋਮਦ ਪ੍ਰੇ ਮੰਦਾ ਦੂਜਾ
1: ਆਪੇ ਸਾਜੇ ਕਰੇ ਆਪ ਜਾਏ ਪੇ ਰੱਖੇ ਆਪ

ਆਵੜੇ ਕੀ ਆਵੜੀਆਂ ਕਿਚ ਕਹਿਣਾ ਕਹਿਣ ਜਾ ਸੋ ਕਰਤਾ ਕਾਦਰ ਕਰੀ ਦੇ ਜੀ ਯਾਰ ਜਿਤ ਸੰਭਾਈ ਸਾਈਂ ਕਾਰ ਕਮਾਵਣੀ ਤੁਰ ਛੋਟੀ।

ਨਿਵਾਜੀਆਂ ਸੰਗਤਾਂ ਨੂੰ ਬਖਸ਼ ਕੇ ਨਿਹਾਲ ਕਰਨਾ ਕਾਰਜ ਰਸ ਕਰਨ ਯਾਤਰਾ ਸਫਲ।

Why did you leave?

ਵਾਹਿਗੁਰੂ ਜੀ।

Shubhnaa

Jana mara, jana mara.

ਜਨ ਸਾਹ ਜੈ ਸਭਾ

Bye.

آمین سب بدن

Thank you.

5000 ਇੱਕ ਸਾਰ ਪਾਦਰ ਕਰਦੇ ਪਰਿਵਾਰ ਵਿੱਚ ਸੁਖ ਸ਼ਾਂਤੀ ਦੇਹ ਰੋਗਤਾ ਚੜ੍ਹਦੀ ਕਲਾ ਬਖਸ਼ਣੀ। ਦੇਵਿੰਦਰ ਕੌਰ ਅਮਰ ਸਿੰਘ ਜੀ ਵਿਸ਼ਨੂਪੁਰੀ ਕਰ ਕਲਾ ਪ੍ਰਸ਼ਾਦ ਦੀਆਂ ਦੇਗਾਂ ਲਈ 1000 ਰੁਪਏ ਆਦਰ ਕਰਦੇ ਦੇਹ ਅਰੋਗਤਾ ਚੜ੍ਹਦੀ ਕਲਾ ਬਖਸ਼ਣੀ। ਹਰਪ੍ਰੀਤ ਕੌਰ ਤ੍ਰਿਲੋਕ ਸਿੰਘ ਜੀ ਵਿਸ਼ਨੂਪੁਰੀ ਕਰ ਕਲਾ ਪ੍ਰਸ਼ਾਦ ਦੀਆਂ ਦੇਗਾਂ ਲਈ 1000 ਰੁਪਏ ਆਦਰ ਕਰਦੇ ਪਰਿਵਾਰ ਵਿੱਚ ਸੁਖ ਸ਼ਾਂਤੀ ਚੜ੍ਹਦੀ ਕਲਾ ਬਖਸ਼ਣੀ। ਜਨਮ ਦਿਨ ਦੇ ਖੁਸ਼ੀਆਂ ਵਜਾਓ ਕਾਕਾ ਜੁੱਧ ਵੀਰ ਸਿੰਘ ਸੁਪੁੱਤਰ ਸਰਦਾਰ ਕਵਲਜੀਤ ਸਿੰਘ ਜੀ ਮੋਦੀ ਲੰਗਰਾਂ ਲਈ 5000 ਰੁਪਏ ਆਦਰ ਕਰਦੇ ਕਾਕੇ ਨੂੰ ਦੀਰਘ ਆਯੂ ਦੇਹ ਅਰੋਗਤਾ ਚੜ੍ਹਦੀ ਕਲਾ ਬਖਸ਼ਣੀ। ਜਨਮ ਦਿਨ ਦੇ ਖੁਸ਼ੀਆਂ ਵਜਾ ਖੁਸ਼ਵੀਰ ਸਿੰਘ ਸੁਖਦੀਪ ਸਿੰਘ ਜੀ ਪਟੇਲ ਲੰਗਰਾਂ ਲਈ ਬੇਨਤ ਮਾਇਆ ਆਦਰ ਕਰਦੇ ਦੀਰਘ ਆਯੂ ਦੇ ਅਰੋਗਤਾ ਬਖਸ਼ਣੀ। ਗੁਰਲੀਨ ਕੌਰ ਦੀ ਸੋਹਣੇ ਸੰਜੋਗਾਂ ਲਈ ਬੇਨਤੀ ਕਰਦੇ ਪਾਤਸ਼ਾਹ ਕਿਰਪਾ ਕਰਨੀ ਕਾਰਜ ਰਾਸ ਕਰਨੇ। ਖੁਸ਼ਪ੍ਰੀਤ ਕੌਰ ਦੀ ਵਿਦਿਆ ਦਾਨ ਲਈ ਬੇਨਤੀ ਕਰਦੇ ਨਿਮਾ ਕੌਰ ਦੀ ਆਪਰੇਸ਼ਨ ਦੀ ਕਾਮਯਾਬੀ ਲਈ ਬੇਨਤੀ ਕਰਦੇ ਦੇਹ ਅਰੋਗਤਾ ਚੜ੍ਹਦੀ ਕਲਾ ਬਖਸ਼ਣੀ। ਸਰਦਾਰ ਸੁਜਾਨ ਸਿੰਘ ਖੰਡਾ ਸਿੰਘ ਕਾਮਠੇ ਕਰ ਕਲਾ ਪ੍ਰਸ਼ਾਦ ਦੀਆਂ ਦੇਗਾਂ ਲਈ 1000 ਰੁਪਏ ਆਦਰ ਕਰਦੇ ਪਰਿਵਾਰ ਵਿੱਚ ਸੁਖ ਸ਼ਾਂਤੀ ਚੜ੍ਹਦੀ ਕਲਾ ਬਖਸ਼ਣੀ। ਸਵਰਗਵਾਸੀ ਕ੍ਰਿਸ਼ਨਾ ਬਾਈ ਖੰਡਾ ਸਿੰਘ ਜੀ ਅਤੇ ਸਵਰਗਵਾਸੀ ਪੂਰਨ ਸਿੰਘ ਜੀ

ਪਿੱਛੇ ਪਰਿਵਾਰ ਵਿੱਚ ਸੁਖ ਸ਼ਾਂਤੀ ਚੜ੍ਹਦੀ ਕਲਾ ਬਖਸ਼ਣੀ। ਸਵਰਗਵਾਸੀ ਪ੍ਰੇਮਜੀਤ ਸਿੰਘ ਜੀ, ਆਨੰਦ ਕੌਰ ਪ੍ਰੇਮਜੀਤ ਸਿੰਘ ਜੀ ਪਰਿਵਾਰ ਵੱਲੋਂ ਮਾਇਆ ਹਾਜ਼ਰ ਹੋਈ, ਪਰਿਵਾਰ ਵਿੱਚ ਸੁਖ ਸ਼ਾਂਤੀ ਚੜ੍ਹਦੀ ਕਲਾ ਬਖਸ਼ਣੀ। ਧੰਨ ਪ੍ਰੀਤ ਕੌਰ।

ਤੇਗ ਫਤਿਹ ਗੁਰੂ ਪੰਥ ਖਾਲਸੇ ਦੀ ਦਿਨਾ ਦਿਨ ਚੜ੍ਹਦੀ ਕਲਾ ਰਖਨੀ ਸੱਚੇ ਪਾਤਸ਼ਾਹ ਜੀ ਮਹਾਰਾਜ।

ਕਰੋ ਗਰੀਬ ਨਿਵਾਜ ਅੰਤਰ ਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਓ ਆਪ ਜੀ ਦੇ ਭਾਵਨਾ ਸਥਾਨ ਸੱਚਖੰਡ ਦਰਬਾਰ ਦੀਆਂ ਦਿਲੀ ਭਰਦੇ ਹੋਏ ਆਪ ਜੀ ਕਿਰਪੀ ਬਾਣੀ ਦਾ ਸਤਿਕਾਰ ਕਰਦੇ ਹੋਏ ਬੇਅੰਤ ਗੁਰਮੁਖਾ ਪਿਆਰਿਆਂ ਵੱਲੋਂ ਸ਼ਬਦ ਹੇਠ ਮਾਇਆ ਹਾਜ਼ਰ ਹੋਈਏ ਸੱਚੇ ਪਾਤਸ਼ਾਹ ਨਾਮ ਦਾਨ ਸਿੱਖੀ ਦਾਨ ਦੀ ਬਖਸ਼ਿਸ਼ ਕਰਨੀ ਗੁਰਸਿੱਖੀ ਜੀਵਨ ਬਖਸ਼ਣਾ ਦੇ ਆਰੋਗਤਾ ਸਮੂਹ ਸੰਗਤਾਂ ਦੀਆਂ ਮਨੋਕਾਮਨਾਏ ਪੂਰਨ ਕਰਨੇ

ਸਰਦਾਰ ਸਿੰਘ ਜੀ ਸਾਹਿਬ, ਜੋਰਾਵਰ ਸਿੰਘ ਜੀ ਸਾਹਿਬ, ਫਤਿਹ ਸਿੰਘ

ਤਿਸਾ ਗੈ ਨਾਨਕਾ ਖਲਾ ਕੀ ਚਾ ਅਰਦਾਸ ਸਰਬਤ ਸਮੂਹ ਖਾਲਸੇ ਜੀ ਕੀ ਅਰਦਾਸ ਸ੍ਰੀ ਵਾਹਿਗੁਰੂ ਜੀ ਕੇ ਪਾਸ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਾਂ ਤਾਂ ਰਛਾ ਰਿਆਇਤ।

ਬੋਲੀ ਸ਼੍ਰੀ ਗੋਬਿੰਦਵਾਲ ਸਾਹਿਬ ਜੀ ਦੇ ਇਸ਼ਨਾਨ ਦਰਸ਼ਨ ਦੀਦਾਰ ਮੇਲੇ ਬੁਲਾਰੇ ਥੰਮ ਜੀ ਨਨਕਾਣੇ ਜੀ ਕਰਤਾਰਪੁਰ ਜੀ ਸ਼੍ਰੀ ਬਾਬੇ ਨਾਨਕੜੇਰੇ ਜੀ ਤਖ਼ਤ ਕੇਸਗੜ੍ਹ ਸਾਹਿਬ ਅਨੰਦਪੁਰ ਜੀ ਕੀਰਤਪੁਰ ਜੀ ਪਾਤਾਲਪੁਰ ਜੀ ਲਖਨੌਰ ਜੀ ਚਮਕੌਰ ਜੀ ਦਮਦਮੇ ਜੀ ਤਮਤਾਣ ਜੀ ਮੁਕਤਸਰ ਸਾਹਿਬ ਪਾਉਂਟਾ ਸਾਹਿਬ ਤਖ਼ਤ ਪਟਨਾ ਸਾਹਿਬ ਹਰਿਮੰਦਰ ਦਿੱਲੀ ਮੈਂ ਸੀਸਗੰਜ ਰਕਾਬਗੰਜ ਵਾਲਾ ਸਾਹਿਬ ਬੰਗਲਾ ਸਾਹਿਬ

ਸਰਬੱਤ ਸਮੂਹ ਖਾਲਸੇ ਜੀ ਕੋ ਨਗਾਰਿਆ, ਨਿਸ਼ਾਨ ਸਾਹਿਬ ਸਨ ਜੁਗਤ, ਤਖ਼ਤ ਸੱਚ ਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੁਲਾਰ। ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੁਲਾਰ ਬੋਲੋ ਬੋਲੋ ਬੋਲੋ ਸ਼੍ਰੀ ਵਾਹਿ।

ਖੁਸ਼ੀਆਂ ਦੇ ਜਕਾਰ ਇੱਕ ਜਾਵੇ, ਸੋਨਿਹਾਲ ਹੋ ਜਾਵੇ। ਸਤਿ ਸ੍ਰੀ ਅਕਾਲ ਗੁਰਬਰ ਅਕਾਲ ਦੇਗ ਤੇਗ ਫਤਿਹ ਗੁਰੂ ਪੰਥ ਖਾਲਸੇ ਜੀ ਦਿਨੋ ਦਿਨ ਚੜ੍ਹਦੀ ਕਲਾ ਰੱਖਣੀ ਸੱਚੇ ਪਾਤਸ਼ਾਹ ਜੀ ਮਹਾਰਾਜ।

ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਗਰੀਬ ਨਿਵਾਸ ਵਾਲੀਏ ਖੁੱਲ ਆਲਮ ਨੂਰੇ ਕਾਇਨਾਤ ਸ੍ਰੀ ਕਲਗੀਧਰ ਦਸ਼ਮੇਸ਼ ਪਿਤਾ ਅੰਮ੍ਰਿਤ ਕੇ ਦਾਤੇ ਪੰਥ ਦੇ ਵਾਲੀ ਆਪੇ ਗੁਰਚੇਲਾ ਸ਼ਮਸ਼ੇਰ ਬਹਾਦਰ ਜੀ, ਤਖਤਾਂ ਵਾਲੇ, ਤਾਜਾਂ ਵਾਲੇ, ਫੌਜਾਂ ਵਾਲੇ, ਬਾਜਾਂ ਵਾਲੇ, ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਵਨ ਸਤਿਯੁਗੀ ਤਪ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਮਨ ਬਾਣੀ ਸਰੀਰ ਕਰਕੇ ਹਾਜ਼ਰੀਆਂ ਭਰ ਰਹੇ ਸਤਿਗੁਰੂ ਜੀ ਦੇ ਸਾਜੇ ਨਿਵਾਜੇ ਗੁਰੂ ਖਾਲਸਾ ਜੀਓ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਰਾਹੀਂ ਗੁਰਚਰਨਾਂ ਦੇ ਨਾਲ ਜੁੜ ਕਰਕੇ ਆਤਮਿਕ ਲਾਭ ਪ੍ਰਾਪਤ ਕਰਨੇ ਦਾ ਸ਼ੁਭ ਸਮਾਂ ਸਤਿਗੁਰੂ ਜੀ ਕਿਰਪਾ ਕਰਕੇ ਸਾਰਿਆਂ ਦੇ ਤਾਂ ਬਖਸ਼ਿਸ਼ ਕਰ ਰਹੇ ਨੇ। ਸਰਬਤ ਮਾਈ ਭਾਈ ਜਗਿਆਸੂ ਜਨ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਗੁਰਚਰਨਾਂ ਦਾ ਧਿਆਨ ਧਰਦਿਆਂ ਹਰ ਜਸ ਦੁਆਰਾ ਲਾਭ ਪ੍ਰਾਪਤ ਕਰੀਏ। ਮਨ ਦੀ ਇਕਾਗਰਤਾ ਅਤੇ ਮੁੱਖ ਦੀ ਪਵਿੱਤਰਤਾ ਵਾਸਤੇ ਗੁਰੂ ਸਾਹਿਬ ਜੀ ਦਾ ਬਖਸ਼ਿਸ਼ ਕੀਤਾ।

ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦੀਨਾ ਬੰਧੂ ਸਰਬ ਕਿਰਪਾਲੂ ਕਾਨੜਾ ਰਾਗ ਦੇ ਅੰਦਰ ਸੰਨਿਆਸੀ ਜੋ ਵੈਦ ਹੈ ਅਤੇ ਦੂਸਰਾ ਵੈਦ ਜੋਗੀ ਹੈ ਤਿੰਨਾਂ ਦੇ ਪ੍ਰਥਾਈ ਉਪਦੇਸ਼ ਉਚਾਰਦਿਆਂ ਹੋਇਆ ਅੰਮ੍ਰਿਤਮਈ ਗੁਰਬਾਣੀ ਨੂੰ ਉਚਾਰ

ਜੋਗੀ ਹੈ ਜਿਨ੍ਹਾਂ ਨੂੰ ਸਨਮਾਨ ਯੋਗ ਮਾਤਾ ਸਾਹਿਬ ਜੀ ਨੇ ਬੁਲਾਇਆ ਸੀ ਕਿ ਸਤਿਗੁਰਾਂ ਦੇ ਤਨ ਵਿਖੇ ਕੋਈ ਖੇਦ ਨਾ ਹੋਵੇ, ਪਰ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਤਿਨ੍ਹਾਂ ਦੇ ਜਨਮਾਂ ਜਨਮਾਂਤਰਾਂ ਦੇ ਖੇਦ ਦੂਰ ਕਰਨ ਵਾਸਤੇ ਤਿਨ੍ਹਾਂ ਦੇ ਪ੍ਰਥਾਏ ਗੁਰ ਸ਼ਬਦ ਦੀ ਦਾਤ ਦੇਣਾ ਕਰਦੇ ਨੇ, ਅਰਥਾਤ ਉਪਦੇਸ਼ ਬਖਸ਼ਿਸ਼ ਕਰਦੇ ਨੇ। ਤਿੰਨਾਂ ਦੋਵਾਂ ਵੈਦਾਂ ਨੇ ਬੇਨਤੀ ਕੀਤੀ, ਮਹਾਰਾਜ ਸੱਚੇ ਪਾਤਸ਼ਾਹ ਜੀ, ਸੰਸਾਰ ਨੂੰ ਨਾਮ ਦਾ ਚਿੰਤਨ ਕਰਦਾ ਤੇ ਦੇਖਿਆ ਜਾਂਦਾ ਹੈ, ਨਾਮ ਦੀਆਂ ਗੱਲਾਂ ਬਾਤਾਂ ਵੀ ਕਰਦੇ ਨੇ, ਨਾਮ ਜਪਣ ਬਾਰੇ ਚਾਹੁੰਦੇ ਵੀ ਨੇ, ਪਰ ਮਹਾਰਾਜ ਸਾਹਿਬ ਜੀ ਸਾਰਿਆਂ ਦਾ ਜਿਹੜਾ ਮਨ ਹੈ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਵਿੱਚ ਰੰਗਿਆ ਕਿਉਂ ਨਹੀਂ ਜਾਂਦਾ? ਤਾਂ ਸਤਿਗੁਰੂ ਜੀ ਕਾਨੜਾ ਰਾਗ ਦੇ ਅੰਦਰ ਉਪਦੇਸ਼ ਦੀ ਬਖਸ਼ਿਸ਼ ਕਰਦੇ ਨੇ। ਮਨ ਹਰ ਰੰਗ ਰਾਤਾ ਗਾਵੈ ਗੋ, ਹੇ ਭਾਈ ਜਿਨ੍ਹਾਂ ਦਾ ਮਨ ਹਰੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਰੰਗ ਦੇ ਅੰਦਰ ਰੰਗਿਆ ਗਿਆ, ਗੁਣ ਤੇ ਉਹੀ ਗਾਉਣ ਦੇ ਨਾ। ਤੇ ਜਿਹੜੇ ਕੇਵਲ ਤਾਂ ਕੇਵਲ ਨਾਮ ਦੀਆਂ ਗੱਲਾਂ ਕਰਦੇ ਸੁਣੇ ਜਾਂਦੇ ਨੇ, ਨਾਮ ਦੀਆਂ ਬਾਤਾਂ ਕਰਦੇ ਸੁਣੇ ਜਾਂਦੇ ਨੇ, ਪਰ ਅੰਤਰ ਆਤਮੇ ਨਾਮ ਦੇ ਨਾਲ ਜੁੜੇ ਨਹੀਂ, ਉਹਨਾਂ ਦੇ ਮਨ ਦੇ ਅੰਦਰ ਨਾਮ ਦੀਆਂ ਗੱਲਾਂ ਹਨ ਪਰ ਨਾਮ ਦੇ ਨਾਲ ਪ੍ਰੀਤ ਕੇਵਲ ਤਾਂ ਕੇਵਲ ਰਸਨਾ ਕਰਕੇ ਹੀ ਪਾਉਂਦੇ ਨੇ, ਹਿਰਦੇ ਵਿੱਚ ਕੋਈ ਪ੍ਰੀਤੀ ਨਹੀਂ। ਪੰਜਵੇਂ ਜਾਮੇ ਵਿੱਚ ਬਚਨ ਕਰ ਦਿੱਤੇ ਨਾ, ਮਨ ਨਹੀਂ ਪ੍ਰੀਤ ਮੁੱਖ ਹੋ ਗੰਢ ਲਾਵਤ। ਮੂੰਹ ਦੇ ਵਿੱਚੋਂ ਗੱਲਾਂ ਕਰ ਦੂਜਿਆਂ ਨੂੰ ਸੁਣਾਉਣਾ, ਜੀ ਅਸੀਂ ਬੜੇ ਨਾਮ ਦੇ ਰਸੀਏ ਹਾਂ, ਪਰ ਮਨ ਦੇ ਅੰਦਰ ਪ੍ਰੇਮ ਨਹੀਂ। ਤੇ ਮਨ ਦੇ ਅੰਦਰ ਪ੍ਰੇਮ ਨਾ ਹੋਣੇ ਕਰਕੇ ਇਹ ਜਿਹੜਾ ਮਨ ਹੈ ਹਰੀ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਮ ਦੇ ਅੰਦਰ ਤਿੰਨਾਂ ਦਾ ਨਹੀਂ ਰੰਗਿਆ ਹੋਇਆ। ਮਹਾਰਾਜ ਫਿਰ ਮਨ ਕਰਕੇ ਰੰਗੇ ਹੋਏ ਕੌਣ ਨੇ, ਕੌਣ ਗੁਣ ਗਾਉਂਦੇ ਨੇ? ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਮਨ ਹਾਰੇ ਰੰਗ ਰਾਤਾ, ਜਿਨ੍ਹਾਂ ਦਾ ਮਨ ਹਰੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਰੰਗ ਕਹੀਏ, ਪ੍ਰੇਮ ਰਾਤਾ ਕਹੀਏ, ਰੰਗਿਆ ਹੋਇਆ ਵਾਹਿਗੁਰੂ ਜੀ ਦੇ ਪ੍ਰੇਮ ਦੇ ਅੰਦਰ, ਬੰਦਗੀ ਦੇ ਪ੍ਰੇਮ ਦੇ ਅੰਦਰ ਰੰਗਿਆ ਹੋਇਆ ਹੈ, ਗਾਵੈ ਗੋ, ਇਹ ਤਿੰਨਾਂ ਕਾਲਾਂ ਦੇ ਵਿੱਚ ਹੀ ਲੱਗੇਗਾ। ਸਾਧ ਸੰਗਤ ਜੀ, ਜਿਨ੍ਹਾਂ ਦੇ ਮਨ ਰੰਗੇ ਸਨ ਉਹ ਪਹਿਲਾਂ ਵੀ ਵਾਹਿਗੁਰੂ ਜੀ ਦੇ ਗੁਣਾਂ ਨੂੰ ਗਾਇਨ ਕਰਦੇ ਸੀ, ਜਿਨ੍ਹਾਂ ਦੇ ਮਨ ਰੰਗੇ ਹੋਏ ਨੇ ਉਹ ਹੁਣ ਵੀ ਗੁਣ ਗਾਉਂਦੇ ਨੇ, ਤੇ ਜਿਨ੍ਹਾਂ ਦੇ ਮਨ ਰੰਗੇ ਜਾਣਗੇ ਗਾਵੈ ਗੋ, ਉਹ ਅੱਗੇ ਵੀ ਵਾਹਿਗੁਰੂ ਜੀ ਦੇ

0: ਜਿਹੜੇ ਜਮ ਨੇ ਨਾ ਇਹਨਾਂ ਦਾ ਡਰ ਤੇ ਭੈ ਮਨ ਅਤੇ ਤਨ ਨੂੰ ਬੜਾ ਵਿਆਪਦਾ, ਕਿਰਪਾ ਕਰਕੇ ਉਪਦੇਸ਼ ਦਿਓ ਇਹ ਜਮਾਂ ਦਾ ਭੈ ਕਿਵੇਂ ਬਿਨਸ ਜਾਵੇ। ਤੇ ਸਤਿਗੁਰੂ ਜੀ ਬਚਨ ਕਰਦੇ ਨੇ ਭਾਈ ਭੈ ਦਾਇਕ ਜਮਾਂ ਦਾ ਭੈ ਜਿਹੜਾ ਸਭਨਾਂ ਨੂੰ ਤ੍ਰਾਸ ਖੌਫ ਦੇਣ ਵਾਲਾ ਹੈ, ਭਾਈ ਹੈ ਨਿਰਮਲ ਉਹਨਾਂ ਦਾ ਮਿਟ ਗਿਆ ਹੈ ਜਿਹਨਾਂ ਦਾ ਮਨ ਨਿਰਮਲ ਹੋ ਗਿਆ, ਜਿਹਨਾਂ ਦਾ ਮਨ ਪਵਿੱਤਰ ਹੋ ਗਿਆ, ਜਿਹਨਾਂ ਦਾ ਮਨ ਇਕਾਗਰ ਹੋ ਗਿਆ ਤੇ ਪਵਿੱਤਰਤਾਈ ਦੇ ਸਹਿਤ ਜਿਹਨਾਂ ਦਾ ਮਨ ਅੰਮ੍ਰਿਤ ਨਾਮ ਵਿੱਚ ਲੀਨ ਹੋ ਗਿਆ ਉਹਨਾਂ ਦਾ ਡਰ ਮੁੱਕ ਗਿਆ ਹੈ ਜੀਓ।
1: ਗੁਰਮਤਿ ਲਾਗੋ ਲਗਾਵੈ ਗੋ,
0: ਪੂਰਿਆ ਸਤਿਗੁਰਾਂ ਨੇ ਤਿੰਨਾਂ ਦੇ ਮਨ ਨੂੰ ਗੁਰਮਤ ਗੁਰ ਸਿੱਖਿਆ ਦੀ ਐਸੀ ਲਾਗ ਲਗਾ ਦਿੱਤੀ ਸੀ ਉਹਨਾਂ ਨੂੰ ਡਰ ਨਹੀਂ ਸੀ ਰਿਹਾ, ਹੁਣ ਐਸਾ ਗੁਰਮਤ ਦਾ ਰੰਗ ਲਾ ਰਹੇ ਨੇ ਤਿੰਨਾਂ ਨੂੰ ਡਰ ਨਹੀਂ ਹੈ। ਤੇ ਅੱਗੇ ਵੀ ਪੂਰੇ ਸਤਿਗੁਰੂ ਜੀ ਲਗਾਵੈ ਗੋ ਐਸਾ ਪ੍ਰੇਮ ਦਾ ਰੰਗ ਲਾਉਣਗੇ ਕਿ ਜਮਾਂ ਦਾ ਕਿਸੇ ਪ੍ਰਕਾਰ ਡਰ ਨਹੀਂ ਰਹਿ ਜਾਵੇਗਾ। ਵਿਸ਼ਰਾਮ ਦੇ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ ਹਨ ਜੀਓ,
1: ਹਰ ਰੰਗ ਰਾਤਾ ਸਦ ਬੈਰਾਗੀ।
0: ਮਹਾਰਾਜ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦੇ ਮਨ ਨਿਰਮਲ ਹੋ ਗਏ ਨੇ, ਜਿਨ੍ਹਾਂ ਨੂੰ ਸਤਿਗੁਰੂ ਜੀ ਨੇ ਗੁਰਸਿੱਖਿਆ ਦੁਆਰਾ ਗੁਰਮਤ ਦਾ ਰੰਗ ਲਗਾ ਦਿੱਤਾ, ਵਾਹਿਗੁਰੂ ਜੀ ਦੀ ਬੰਦਗੀ ਦਾ ਰੰਗ ਲਗਾ ਦਿੱਤਾ, ਉਹਨਾਂ ਦੀ ਪਛਾਣ ਕੀ ਹੈ ਮਹਾਰਾਜ? ਕਿਵੇਂ ਪਤਾ ਲੱਗੇ ਤਿੰਨਾਂ ਦੇ ਹਿਰਦੇ ਰੰਗੇ ਨੇ? ਤੇ ਹਜ਼ੂਰ ਫਰਮਾਉਂਦੇ ਨੇ ਭਾਈ ਜਿਨ੍ਹਾਂ ਦਾ ਮਨ ਹਰੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਪ੍ਰੇਮ ਰੰਗ ਦੇ ਅੰਦਰ ਰੰਗਿਆ ਗਿਆ ਨਾ, ਸਦ ਬੈਰਾਗੀ, ਉਹ ਦੁਨੀਆਂ ਵੱਲੋਂ ਸੰਸਾਰ ਵੱਲੋਂ ਸੰਸਾਰ ਦੇ ਮੋਹ ਤੇ ਪਦਾਰਥਾਂ ਵੱਲੋਂ ਸਦਾ ਵੈਰਾਗ ਧਾਰਨ ਕਰਕੇ ਰੱਖਦੇ ਨੇ। ਬੈ ਦਾ ਦੂਸਰਾ ਅਰਥ ਲਈਏ ਵਿਸ਼ੇਸ਼ ਕਰਕੇ, ਤੇ ਰਾਗੀ ਦਾ ਅਰਥ ਹੈ ਪ੍ਰੇਮੀ, ਉਹ ਵਿਸ਼ੇਸ਼ ਕਰਕੇ ਹਰ ਵੇਲੇ ਪਰਮੇਸ਼ਰ ਜੀ ਦੇ ਹੀ ਪ੍ਰੇਮੀ ਹੋਏ ਰਹਿੰਦੇ ਨੇ, ਪਰਮੇਸ਼ਰ ਜੀ ਦੇ ਪ੍ਰੇਮ ਦੀਆਂ ਬਾਤਾਂ ਹੀ ਮੁੱਖ ਚੋਂ ਉਚਾਰਦੇ ਨੇ, ਤੇ ਹਿਰਦੇ ਕਰਕੇ ਵੀ ਪ੍ਰੇਮ ਵਿੱਚ ਹੀ ਤਦਾਕਾਰ ਰਹਿੰਦੇ ਹਨ ਜੀ।
1: ਹਰ ਨਿਕਟ ਤਿਨਾ ਕਰ ਆਵੈ ਗੋ,
0: ਭਾਈ ਹਰੀ ਪਰਮੇਸ਼ਰ ਜੀ ਜੋ ਸਦਾ ਸਭਨਾ ਦੇ ਨਿਕਟ ਹੀ ਵਸਦੇ ਨੇ, ਕਹੋ ਨਾਨਕ ਗੁਰ ਬਿਨ ਨਹੀਂ ਬੂਝੈ ਹਰ ਸਾਜਨ ਸਭ ਕਹਿ ਨਿਕਟ ਖੜਾ। ਜਿਹੜੇ ਪਰਮੇਸ਼ਰ ਜੀ ਸਭਨਾ ਦੇ ਨਿਕਟ ਵਰਤੀ ਦੇ ਨਾ, ਉਹ ਪਰਮੇਸ਼ਰ ਜੀ ਤਿੰਨਾਂ ਗੁਰਮੁਖਾਂ ਦੇ ਘਰ ਵਿੱਚ ਆਉਂਦੇ ਸੀ, ਹੁਣ ਤਿੰਨਾਂ ਗੁਰਮੁਖਾਂ ਦੇ ਘਰ ਵਿੱਚ ਨਿਵਾਸ ਕਰ ਰਹੇ ਨੇ, ਆਉਣ ਵਾਲੇ ਸਮੇਂ ਦੇ ਅੰਦਰ ਵੀ ਤਿੰਨਾਂ ਪ੍ਰੇਮਾ ਭਗਤੀ ਦੇ ਅੰਦਰ ਰੰਗਿਆ ਹੋਇਆਂ ਦੇ ਹਿਰਦਿਆਂ ਦੇ ਅੰਦਰ ਪਰਮੇਸ਼ਰ ਜੀ ਆਵੈ ਗੋ ਆਉਣਗੇ, ਨਿਵਾਸ ਕਰਨਗੇ, ਸਾਖਿਆਤਕਾਰ ਹੋਣਗੇ।
1: ਤਿੰਨ ਕੀ ਪੰਕ ਮਿਲੈ ਤਾਂ ਜੀਵਾ,
0: ਮਹਾਰਾਜ ਜਿਨ੍ਹਾਂ ਦੇ ਹਿਰਦੇ ਘਰ ਵਿੱਚ ਪਰਮੇਸ਼ਰ ਜੀ ਆ ਗਏ, ਆਪ ਜੀ ਤਿੰਨਾਂ ਦੇ ਨਾਲ ਕਿੰਨਾ ਪਿਆਰ ਕਰਦੇ ਹੋ। ਸਤਿਗੁਰੂ ਜੀ ਬਚਨ ਕਰਦੇ ਨੇ ਭਾਈ ਅਸੀਂ ਉਹਨਾਂ ਨੂੰ ਪਿਆਰ ਤੇ ਕਰਦੇ ਹਾਂ, ਉਹਨਾਂ ਦਾ ਸਨਮਾਨ ਵੀ ਕਰਦੇ ਹਾਂ, ਇੰਨਾ ਸਨਮਾਨ ਕਰਦੇ ਹਾਂ। ਹਿਰਦੇ ਦਾ ਭਾਵ ਹੈ ਜਿਨ੍ਹਾਂ ਦੀਆਂ ਹਿਰਦਿਆਂ 'ਚ ਪਰਮੇਸ਼ਰ ਜੀ ਸਾਖਿਆਤਕਾਰ ਨੇ ਨਾ, ਤਿੰਨਾਂ ਗੁਰਮੁਖਾਂ ਦੀ ਸੰਤ ਜਨਾਂ ਦੀ ਚਰਨ ਧੂੜ ਮਿਲ ਜਾਵੇ ਤੇ ਆਤਮਿਕ ਜੀਵਨ ਨੂੰ ਪ੍ਰਾਪਤ ਕਰਾਂ। ਸਾਧ ਸੰਗਤ ਜੀ ਸਤਿਗੁਰੂ ਜੀ ਤੇ ਪਹਿਲਾਂ ਹੀ ਆਤਮਿਕ ਜੀਵਨ ਦੇ ਦਾਤੇ ਨੇ, ਐਸੇ ਬਚਨ ਸਤਿਗੁਰੂ ਜੀ ਜਗਿਆਸੂ ਮੁਖ ਦੁਆਰਾ ਸਾਡੇ ਸੰਸਾਰੀ ਜੀਵਾਂ ਦੇ ਮਨਾਂ ਨੂੰ ਪ੍ਰੇਮ ਲਾਉਣ ਵਾਸਤੇ ਉਚਾਰਦੇ ਨੇ ਕਿ ਜੇ ਸਤਿਗੁਰੂ ਜੀ ਨਾਮ ਦੇ ਰਸੀਆਂ ਦਾ ਇੰਨਾ ਸਨਮਾਨ ਕਰਦੇ ਨੇ ਤੇ ਫਿਰ ਸਾਨੂੰ ਕਿੰਨਾ ਕਰਨਾ ਚਾਹੀਦਾ। ਇਹ ਸਤਿਗੁਰੂ ਜੀ ਨੇ ਸਨਮਾਨ ਕਰਕੇ ਸਾਨੂੰ ਜਾਚ ਸਿਖਾਈ ਹੈ। ਸੋ ਜੇਕਰ ਭਾਈ ਤਿੰਨਾਂ ਦੇ ਚਰਨ ਕਮਲਾਂ ਦੀ ਧੂੜ ਮਿਲ ਜਾਵੇ ਨਾ ਤੇ ਸਦ ਜੀਵਨ ਆਤਮਿਕ ਜੀਵਨ ਪ੍ਰਾਪਤ ਹੁੰਦਾ ਹੈ। ਇਸ ਪ੍ਰਕਾਰ ਜਿਹੜੇ ਪਰਮੇਸ਼ਰ ਜੀ ਦੇ ਵੱਲ ਜਾਗੇ ਹੋਏ ਨੇ ਬੰਦਗੀ ਕਰਨ ਵਿੱਚ, ਉਹ ਵੀ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਪਿਆਰਿਆਂ ਦੀ ਚਰਨ ਧੂੜ ਲੈ ਕਰਕੇ ਸਦ ਜੀਵਨ ਨੂੰ ਆਤਮ ਜੀਵਨ ਨੂੰ ਜੀਵਣਾ ਕਰਦੇ ਹਨ।
1: ਕਰ ਕਿਰਪਾ ਆਪ ਦਿਵਾਵੈ ਗੋ,
0: ਮਹਾਰਾਜ ਤਿੰਨਾਂ ਸੰਤ ਜਨਾਂ ਦੀ ਵਾਹਿਗੁਰੂ ਜੀ ਦੇ ਪਿਆਰਿਆਂ ਦੀ ਚਰਨ ਧੂੜ ਮਿਲਦੀ ਕਿਵੇਂ ਹੈ? ਹਜ਼ੂਰ ਫਰਮਾਉਂਦੇ ਨੇ ਜਿਨ੍ਹਾਂ ਦੇ ਉੱਪਰ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਕਿਰਪਾ ਕਰਦੇ ਨੇ ਨਾ, ਫਿਰ ਆਪ ਹੀ ਕਿਰਪਾ ਕਰਕੇ ਤਿੰਨਾਂ ਪਿਆਰਿਆਂ ਦੀ ਚਰਨ ਧੂੜੀ ਬਖਸ਼ਦੇ ਨੇ। ਨਾਨਕ ਦਾਸ ਇਹ ਸੁਖ ਮੰਗਾ ਮੋਕਾ ਕਰ ਸੰਤਨ ਕੀ ਧੂਰੇ, ਪਰ ਮਿਲਦੀ ਕਿਵੇਂ ਹੈ? ਧੂੜੀ ਮੱਜਨ ਸਾਧਕੇ ਸਾਈਂ ਥੀਏ ਕਿਰਪਾਲ, ਜਦੋਂ ਸਾਈਂ ਜੀ ਥੀਏ ਹੋ ਜਾਂਦੇ ਨੇ, ਕਿਰਪਾਲੂ ਹੋ ਜਾਂਦੇ ਨੇ, ਮਿਹਰਮਤ ਕਰਦੇ ਨੇ, ਬਖਸ਼ੰਦਗੀ ਕਰਦੇ ਨੇ, ਅਨੁਕੰਪਾ ਕਰਦੇ ਨੇ, ਕਿਰਪਾ ਦ੍ਰਿਸ਼ਟੀ ਕਰਦੇ ਨੇ, ਦਇਆ ਮਾਇਆ ਕਰਦੇ ਨੇ ਭਾਈ, ਤਾਂ ਐਸੇ ਸੰਤ ਜਨਾਂ ਦੀ ਚਰਨ ਧੂੜ ਪ੍ਰਾਪਤ ਹੁੰਦੀ ਹੈ।
1: ਦੁਬਿਧਾ ਲੋਭ ਲੱਗੇ ਹੈ ਪ੍ਰਾਣੀ,
0: ਮਹਾਰਾਜ ਫਿਰ ਸਾਰੇ ਜੀਵਾਂ ਦੇ ਜਿਹੜੇ ਮਨ ਨੇ ਉਹ ਪਰਮੇਸ਼ਰ ਜੀ ਦੇ ਪਿਆਰ ਵਿੱਚ ਕਿਉਂ ਨਹੀਂ ਰੰਗੇ ਜਾਂਦੇ? ਤੇ ਸਤਿਗੁਰੂ ਜੀ ਬਚਨ ਕਰਦੇ ਨੇ ਹੇ ਭਾਈ ਜਿਹੜੇ ਸੰਸਾਰ ਦੇ ਲੋਕ ਨੇ ਨਾ ਦੁਬਿਧਾ ਦੇ ਵਿੱਚ ਪਏ ਹੋਏ ਨੇ ਤੇ ਲੋਭ ਲੱਗੇ ਸੰਸਾਰ ਦੇ ਪਦਾਰਥਾਂ ਨੂੰ ਇਕੱਠਿਆਂ ਕਰਨ ਦੇ ਲੋਭ ਵਿੱਚ ਲੱਗੇ ਹੋਏ ਨੇ ਦੁਬਿਧਾ ਬਣੀ ਰਹਿੰਦੀ ਹੈ ਜਪੀਏ ਕਿ ਨਾ ਹੀ ਜਪੀਏ ਅੱਜ ਨਿਤਨਿਮ ਕਰ ਲਈਏ ਚਲੋ ਕੱਲ੍ਹ ਤੋਂ ਹੀ ਸ਼ੁਰੂ ਕਰਾਂਗੇ ਬੰਦਗੀ ਕਰੀਏ ਫਿਰ ਮਨ ਵਿੱਚ ਖਿਆਲ ਆ ਜਾਂਦਾ ਹੈ ਜੇ ਬੰਦਗੀ ਕਰਨ ਵਾਸਤੇ ਚੌਂਕੜਾ ਮਾਰ ਲਿਆ ਮੇਰੇ ਦੁਨਿਆਵੀ ਕੰਮ ਇੰਨੇ ਰਹਿ ਜਾਣੇ ਨੇ ਇਸ ਪ੍ਰਕਾਰ ਦੁਬਿਧਾ ਵਿੱਚ ਪਏ ਹੋਏ ਨੇ ਤੇ ਲੋਭ ਦੇ ਵਿੱਚ ਲੱਗੇ ਹੋਏ ਹਨ ਪ੍ਰਾਣਾਧਾਰੀ ਜੀਵ
1: ਮਨ ਕੋਰੇ ਰੰਗ ਨਾ ਆਵੈ ਗੋ
0: ਭਾਈ ਸੰਸਾਰੀ ਜੀਵਾਂ ਦੇ ਕੋਰੇ ਮਨ ਇੰਨੀ ਕਠੋਰਤਾ ਵਾਲੇ ਹੋ ਰਹੇ ਨੇ ਨਾ ਕਿ ਹਰੀ ਪਰਮੇਸ਼ਰ ਜੀ ਦੇ ਰੰਗ ਪਿਆਰ ਦੇ ਵਿੱਚ ਉਹਨਾਂ ਦੇ ਮਨ ਆਉਂਦੇ ਹੀ ਨਹੀਂ ਦਰਬਦੇ ਹੀ ਨਹੀਂ ਭਿੱਜਦੇ ਹੀ ਨਹੀਂ ਰੰਗੇ ਨਹੀਂ ਜਾਂਦੇ ਕੋਰਾ ਦਾ ਅਰਥ ਕਠੋਰ ਹੁੰਦਾ ਜੇ ਕੋਈ ਬੜਾ ਕਠੋਰ ਜਵਾਬ ਦੇ ਦੇਵੇ ਕਹਿੰਦੇ ਜੀ ਬੜਾ ਕੋਰਾ ਜਵਾਬ ਦਿੱਤਾ ਹੈ ਗੱਲ ਹੀ ਨਹੀਂ ਮੰਨੀ ਆਖੇ ਹੀ ਨਹੀਂ ਲੱਗਾ ਕੋਰਾ ਦਾ ਭਾਵ ਕਠੋਰ ਤੇ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ ਭਾਈ ਇਸ ਪ੍ਰਕਾਰ ਕਠੋਰ ਹਿਰਦੇ ਹੋ ਰਹੇ ਨੇ ਤੇ ਕਠੋਰ ਹਿਰਦਿਆਂ ਦੇ ਹੋਣੇ ਕਰਕੇ ਹਰੀ ਅਕਾਲ ਪੁਰਖ ਵਾਹਿਗੁਰੂ ਜੀਆਂ ਦੇ ਪ੍ਰੇਮ ਦਾ ਰੰਗ ਤਿਨ੍ਹਾਂ ਨੂੰ ਨਹੀਂ ਲੱਗ ਆਉਂਦਾ ਹੈ ਜੀਓ
1: ਫਿਰ ਉਲਟਿਓ ਜਨਮ ਹੋਵੇ ਗੁਰ ਬਚਨੀ
0: ਮਹਾਰਾਜ ਕੀ ਫਿਰ ਐਸੇ ਕਠੋਰ ਹਿਰਦਿਆਂ ਵਾਲਿਆਂ ਦਾ ਜੀਵਨ ਕਦੇ ਸੁਧਰੇਗਾ ਹੀ ਨਹੀਂ ਮਨਮਤਾ ਕਰਦੇ ਹੀ ਮਰ ਜਾਣਗੇ ਕਿ ਇਹਨਾਂ ਦਾ ਕਦੇ ਭਲਾ ਹੀ ਨਹੀਂ ਹੋਵੇਗਾ ਕਿ ਇਹਨਾਂ ਦੀ ਕਦੇ ਕਲਿਆਣ ਹੋਵੇਗੀ ਨਹੀਂ ਤੇ ਸਤਿਗੁਰੂ ਜੀ ਬਚਨ ਕਰਦੇ ਨੇ ਭਾਈ ਇਹਨਾਂ ਦੀ ਵੀ ਕਲਿਆਣ ਹੋ ਸਕਦੀ ਹੈ ਗਰੀਬ ਨਿਵਾਸ ਕਿਵੇਂ ਹੋ ਸਕਦੀ ਹੈ ਕਿਰਪਾ ਕਰਕੇ ਦੱਸੋ ਤੇ ਸਤਿਗੁਰੂ ਜੀ ਫਰਮਾਉਂਦੇ ਨੇ ਫਿਰ ਉਲਟਿਓ ਜਨਮ ਹੋਵੇ ਗੁਰ ਬਚਨੀ ਭਾਈ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਬਚਨ ਤਿੰਨਾਂ ਦੇ ਪ੍ਰਥਾਈ ਹੋ ਜਾਂਦੇ ਨੇ ਨਾ ਕਿ ਕਠੋਰਤਾਈ ਵਾਲਾ ਜੀਵਨ ਛੱਡ ਕੇ ਬੰਦਗੀ ਵਾਲਾ ਜੀਵਨ ਧਾਰਨ ਕਰੋ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਚਨ ਜਿਹੜੇ ਨੇ ਉਹ ਜੀਵਨ ਬਦਲ ਦਿੰਦੇ ਨੇ ਫਿਰ ਉਲਟਿਓ ਜਨਮ ਫਿਰ ਇਹ ਜਿਹੜਾ ਜੀਵ ਦਾ ਜਨਮ ਹੈ ਇਹ ਜਿਹੜਾ ਮਨੁੱਖਾ ਸਰੀਰ ਹੈ ਇਹ ਬੁਰਿਆਈਆਂ ਵੱਲੋਂ ਉਲਟ ਕੇ ਚੰਗਿਆਈਆਂ ਵੱਲ ਆ ਜਾਂਦਾ ਹੈ ਮਨਮੁਖਤਾਈਆਂ ਵੱਲੋਂ ਉਲਟ ਕੇ ਗੁਰਮੁਖਤਾਈਆਂ ਵੱਲ ਆ ਜਾਂਦਾ ਹੈ ਕਠੋਰਤਾਈ ਵੱਲੋਂ ਉਲਟ ਕੇ ਨਿਮਰਤਾ ਤੇ ਪ੍ਰੇਮ ਦੇ ਵਿੱਚ ਆ ਜਾਂਦਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਬਚਨਾਂ ਦੇ ਵਿੱਚ ਇਹਨਾਂ ਬਲ ਹੈ ਗੁਰ ਕੈ ਬਚਨ ਕੱਟੇ ਭੈ ਭਰਮ ਸਰਬਤ ਪ੍ਰਕਾਰ ਦੇ ਭਰਮ ਤੇ ਡਰ ਸਤਿਗੁਰੂ ਜੀ ਦੇ ਬਚਨ ਕੱਟ ਦਿੰਦੇ ਨੇ ਤੇ ਜਦੋਂ ਭਰਮ ਹੀ ਕੱਟੇ ਗਏ ਫਿਰ ਜੀਵ ਨਿਰਭਰਮ ਹੋ ਕਰਕੇ ਬੰਦਗੀ ਦੇ ਵਿੱਚ ਜੁੜਦਾ ਹੈ ਤੇ ਸਤਿਗੁਰੂ ਜੀ ਬਚਨ ਕਰਦੇ ਨੇ ਫਿਰ ਉਹਨਾਂ ਦਾ ਜੀਵਨ ਬਦਲ ਜਾਂਦਾ ਹੈ ਪਲਟ ਜਾਂਦਾ ਹੈ ਜਨਮ ਬਦਲ ਜਾਂਦਾ ਹੈ ਪਲਟ ਜਾਂਦਾ ਹੈ ਜਿਨ੍ਹਾਂ ਨੂੰ ਸਤਿਗੁਰੂ ਜੀ ਬੰਦਗੀ ਦਾ ਬਚਨ ਕਰ ਦਿੰਦੇ ਹਨ
1: ਗੁਰ ਪੁਰਖ ਮਿਲੈ ਰੰਗ ਲਾਵੈ ਗੋ
0: ਸਾਧ ਸੰਗਤ ਜੀ ਸੱਜਣ ਠੱਗ ਨੂੰ ਇੱਕ ਬਚਨ ਹੀ ਕੀਤਾ ਨਾ ਸੱਜਣਾ ਸੱਜਣ ਬਣ ਬਸ ਇੱਕ ਬਚਨ ਕੀਤਾ ਤੇ ਕਬੀਰ ਸਤਿਗੁਰ ਸੂਰਮੇ ਬਾਹਿਆ ਬਾਣ ਜੋ ਏਕ ਲਾਗਤ ਹੀ ਭੋਏ ਮਿਲ ਗਿਆ ਪਰਾ ਕਰੇ ਜੇ ਸ਼ੇਕ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਹਿਰਦਾ ਵਿੰਨ ਦਿੱਤਾ ਹੈ ਬਚਨ ਰੂਪੀ ਬਾਣ ਮਾਰ ਕੇ ਤੇ ਸਾਧ ਸੰਗਤ ਜੀ ਜਿਹੜਾ ਵੱਡਾ ਭਾਰੀ ਠੱਗ ਸੀ ਉਸ ਨੂੰ ਸੱਜਣ ਬਣਾ ਦਿੱਤਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਕਾਰੂ ਬਾਦਸ਼ਾਹ ਨੂੰ ਇੱਕ ਬਚਨ ਹੀ ਕੀਤਾ ਨਾ ਜਦੋਂ ਪੁੱਛਿਆ ਮਹਾਰਾਜ ਇਹਨਾਂ ਠੀਕਰਾਂ ਨੂੰ ਕੀ ਕਰੋਗੇ ਤੇ ਬਚਨ ਕੀਤਾ ਭਾਈ ਜਦੋਂ ਸੰਸਾਰ ਤੋਂ ਦਰਗਾਹ ਵਿੱਚ ਜਾਵਾਂਗੇ ਤੇ ਠੀਕਰਾਂ ਨਾਲ ਲੈ ਜਾਵਾਂਗੇ ਕਹਿਣ ਲੱਗਾ ਮਹਾਰਾਜ ਦਰਗਾਹ ਦੇ ਵਿੱਚ ਤੇ ਕੋਈ ਚੀਜ਼ ਜਾਂਦੀ ਨਹੀਂ ਤੇ ਮਹਾਰਾਜ ਜੀ ਬਚਨ ਕਰਦੇ ਭਾਈ ਅਸੀਂ ਤੇ ਠੀਕਰਾਂ ਜ਼ਰੂਰ ਲੈ ਕੇ ਜਾਵਾਂਗੇ ਫਿਰ ਤਿਸ ਨੇ ਬੇਨਤੀ ਕੀਤੀ ਮਹਾਰਾਜ ਦਰਗਾਹ ਦੇ ਵਿੱਚ ਤੇ ਸੂਈ ਜਿੰਨੀ ਵਸਤੂ ਵੀ ਨਾਲ ਨਹੀਂ ਜਾਂਦੀ ਤੇ ਇੰਨੀਆਂ ਠੀਕਰੀਆਂ ਠੀਕਰਾਂ ਕਿਵੇਂ ਲੈ ਜਾਵੋਗੇ ਤੇ ਸਤਿਗੁਰੂ ਜੀ ਨੇ ਇੱਕ ਬਚਨ ਦਾ ਬਾਣ ਮਾਰਿਆ ਤੇ ਸਾਧ ਸੰਗਤ ਜੀ ਜੀਵਨ ਬਦਲ ਦਿੱਤਾ ਬਚਨ ਕੀਤਾ ਹੈ ਕਾਰੂ ਜੇ ਸੂਈ ਜਿੰਨੀ ਵੀ ਵਸਤੂ ਨਾਲ ਨਹੀਂ ਜਾਣੀ ਤੇ ਜਿਹੜੇ 40 ਗੰਜ ਮਾਇਆ ਦੇ ਤੂੰ ਜੋੜ ਕੇ ਬੈਠਾ ਇਹ ਨਾਲ ਲੈ ਜਾਵੇਂਗਾ ਜਦੋਂ ਜਾਣਾ ਹੀ ਕੁਛ ਨਹੀਂ ਤੇ ਫਿਰ ਇੰਨਾ ਪਾਪ ਕਿਉਂ ਇੰਨੇ ਅਪਰਾਧ ਕਿਉਂ ਪ੍ਰਜਾ ਦੇ ਉੱਪਰ ਜ਼ੁਲਮ ਕਿਉਂ ਕਬਰਾਂ ਪਟਵਾ ਪਟਵਾ ਕਰਕੇ ਮੁਰਦਿਆਂ ਦੇ ਮੁੱਖ ਦੇ ਵਿੱਚੋਂ ਸਿੱਕੇ ਕਢਾ ਲਏ ਰੁਪਈਏ ਕਢਾ ਲਏ ਇੰਨਾ ਲਾਲਚ ਕਿਉਂ ਜਦੋਂ ਜਾਣਾ ਹੀ ਕੁਛ ਨਹੀਂ ਤੇ ਫਿਰ ਇਕੱਠਾ ਕਿਉਂ ਕਰੀ ਜਾਂਦਾ ਸਾਧ ਸੰਗਤ ਜੀ ਇੱਕ ਬਚਨ ਮਾਤਰ ਦੇ ਨਾਲ ਸਤਿਗੁਰੂ ਜੀ ਨੇ ਪਰਉਪਕਾਰ ਐਸਾ ਵੱਡਾ ਭਾਰੀ ਕਰ ਦਿੱਤਾ ਜੀਵਨ ਬਦਲ ਦਿੱਤਾ ਜਿਹੜਾ ਉਹ ਕਾਰੂ ਬਾਦਸ਼ਾਹ ਸੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨੀ ਪਿਆ ਮਨ ਵਿੱਚ ਪਛਤਾਵਾ ਹੋਇਆ ਮਹਾਰਾਜ ਉਪਦੇਸ਼ ਦੇਵੋ ਫਿਰ ਕੀ ਕਰਾਂ ਤੇ ਸਤਿਗੁਰੂ ਜੀ ਨੇ ਬਚਨ ਕੀਤਾ ਇਹ ਜਿਹੜਾ ਗਰੀਬਾਂ ਦਾ ਧਨ ਇਕੱਠਾ ਕੀਤਾ ਗਰੀਬਾਂ 'ਚ ਵੰਡ ਦੇ ਧਰਮਸ਼ਾਲਾ ਬਣਾ ਸਵੇਰੇ ਸ਼ਾਮ ਕਥਾ ਕੀਰਤਨ ਹੋਵੇ ਲੰਗਰ ਚਲਾ ਗੁਰੂ ਕੇ ਨਾਮ ਤੇ, ਸਭਨਾਂ ਨੂੰ ਭੋਜਨ ਮਿਲੇ, ਸਭਨਾਂ ਨੂੰ ਅੰਨ ਮਿਲੇ, ਸਭਨਾਂ ਨੂੰ ਵਸਤਰ ਮਿਲਣ, ਏਡੀਆਂ ਚੰਗੀਆਂ ਨੀਤੀਆਂ ਬਣਾ, ਸਭਨਾਂ ਨੂੰ ਰੋਜ਼ਗਾਰ ਮਿਲੇ, ਸਾਰੇ ਹੱਥੀਂ ਕਿਰਤ ਕਰਨ ਤੇ ਰੱਜ ਕੇ ਛਕਣ। ਸਾਧ ਸੰਗਤ ਜੀ, ਜਿਹੜਾ ਵੱਡਾ ਕੰਜੂਸ ਵੱਡਾ ਸੂਮ ਸੀ ਨਾ, ਜਿਹੜਾ ਵੱਡਾ ਕਿਰਤ ਘਣ ਸੀ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਰਉਪਕਾਰੀ ਬਣਾ ਦਿੱਤਾ। ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਭਾਈ ਕੋਰੇ ਮਨ ਵਾਲਿਆਂ ਦੇ, ਕਠੋਰ ਮਨ ਵਾਲਿਆਂ ਦੇ ਜੀਵਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਕ ਬਚਨ ਮਾਤਰ ਦੇ ਨਾਲ ਹੀ ਬਦਲ ਦਿੰਦੇ ਹਨ।
1: ਗੁਰ ਪੁਰਖ ਮਿਲੈ ਰੰਗ ਲਾਵੈ ਗੋ,
0: ਤੇ ਜਦੋਂ ਪੁਰਖ ਭਗਵੰਤ ਸਰੂਪ, ਕਰਤਾ ਪੁਰਖ ਦੇ ਸਰੂਪ, ਅਕਾਲ ਪੁਰਖ ਜੀ ਦੇ ਸਰੂਪ ਪੂਰੇ ਸਤਿਗੁਰੂ ਜੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ, ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਸੱਚੇ ਪਾਤਸ਼ਾਹ ਮਹਾਰਾਜ, ਜਿਨ੍ਹਾਂ ਦੇ ਤਾਂ ਮਿਲੇ ਮਿਲੇ ਨੇ ਰੰਗ ਲਾਵੈ ਗੋ, ਉਹਨਾਂ ਦੇ ਹਿਰਦਿਆਂ ਨੂੰ ਰੰਗ ਲਾ ਦਿੱਤਾ। ਅੱਗੇ ਵੀ ਜਿਹੜੇ ਸਤਿਗੁਰਾਂ ਨੂੰ ਮਿਲਣਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ, ਤਿੰਨਾਂ ਦੇ ਹਿਰਦਿਆਂ ਨੂੰ ਪ੍ਰੇਮ ਦਾ ਰੰਗ

0: ਮਹਾਰਾਜ ਇਹ ਜਿਹੜਾ ਮਨ ਹੈ ਇਹ ਖਿਨ ਮਾਤਰ ਵੀ ਟਿਕਦਾ ਕਿਉਂ ਨਹੀਂ? ਤੇ ਸਤਿਗੁਰੂ ਜੀ ਬਚਨ ਕਰਦੇ ਨੇ ਭਾਈ ਇਹ ਜਿਹੜਾ ਜੀਵ ਹੈ ਨਾ ਇਹ ਇੰਦਰੀਆਂ ਦਾ ਰਸੀਆ ਹੋ ਰਿਹਾ ਹੈ। ਪੰਜ ਕਰਮ ਇੰਦਰੇ, ਪੰਜ ਗਿਆਨ ਇੰਦਰੇ, ਇਹਨਾਂ ਨੂੰ ਇੰਦਰੇ ਵੀ ਕਿਹਾ ਜਾਂਦਾ ਤੇ ਇੰਦਰੀਆਂ ਵੀ ਕਿਹਾ ਜਾਂਦਾ। ਸਤਿਗੁਰੂ ਜੀ ਬਚਨ ਕਰਦੇ ਨੇ ਇਹ ਜਿਹੜੀਆਂ ਕਰਮ ਇੰਦਰੀਆਂ ਤੇ ਗਿਆਨ ਇੰਦਰੀਆਂ ਦਸ ਨੇ ਇਹ ਫੁੱਲ ਮੁੜ ਮੁੜ ਕੇ ਬਾਰ ਬਾਰ ਦਸਾਂ ਹੀ ਦਿਸ਼ਾਵਾਂ ਦੇ ਵੱਲ ਬਿਰਤੀ ਕਰਕੇ ਦੌੜੀਆਂ ਫਿਰਦੀਆਂ ਨੇ। ਇਹਨਾਂ ਦੇ ਪਿੱਛੇ ਇਹ ਜਿਹੜਾ ਮਨ ਰਸੀਆ ਹੋ ਕਰਕੇ ਵਿਕਾਰਾਂ ਦੇ ਵਿੱਚ ਭੱਜਾ ਫਿਰਦਾ ਹੈ। ਇਹ ਜਿਹੜਾ ਇਸੇ ਪ੍ਰਕਾਰ ਜੋ ਅੱਖਾਂ ਨੇ ਪਰਾਇਆ ਰੂਪ ਤੇ ਧਨ ਵੇਖਣ ਵਾਸਤੇ ਦੌੜਦੀਆਂ ਨੇ, ਇਹ ਜਿਹੜੇ ਕੰਨ ਨੇ ਨਿੰਦਿਆ ਚੁਗਲੀ ਸੁਣਨ ਵਾਸਤੇ ਦੌੜਦੇ ਨੇ, ਇਹ ਜਿਹੜੀ ਰਸਨ ਹੈ ਇਹ ਭਾਖਾ ਭੱਖ ਸਭ ਖਾਣ ਵਾਸਤੇ ਤੇ ਨਿੰਦਿਆ ਚੁਗਲੀ ਕਰਨ ਵਾਸਤੇ ਦੌੜਦੀ ਹੈ, ਹੱਥ ਚੋਰੀ ਚਕਾਰੀ ਵਾਸਤੇ ਤੇ ਪੈਰ ਕੁਸੰਗਤ ਵਾਸਤੇ ਚੱਲ ਪੈਂਦੇ ਨੇ, ਚਮੜੀ ਜਿਹੜੀ ਇਹ ਸਪਰਸ਼ ਵਾਸਤੇ ਸਦਾ ਚਲਾਏ ਮਾਨ ਹੋਈ ਰਹਿੰਦੀ ਹੈ। ਜਿਹੜਾ ਮਨ ਹੈ ਵਿਕਾਰਾਂ ਦੇ ਸਹਿਤ ਹੋਣੇ ਕਰਕੇ ਇਹ ਤੇ ਕਬਹੂ ਜੀਅੜਾ ਊਬ ਚੜਤ ਹੈ ਕਬਹੂ ਜਾਏ ਪਿਆਲੇ, ਲੋਭੀ ਜੀਅੜਾ ਥਿਰਨਾ ਰਹਿਤ ਹੈ ਚਾਰੇ ਕੁੰਡਾਂ ਭਾਲੇ, ਤੇ ਨੱਕ ਸਦਾ ਸੁਗੰਧੀ ਮਾਨਣ ਵਾਸਤੇ ਕਾਲਾ ਪਿਆ ਰਹਿੰਦਾ। ਇਸ ਪ੍ਰਕਾਰ ਇਹ ਜਿਹੜੀਆਂ ਦਸੇ ਇੰਦਰੀਆਂ ਨੇ ਦਸਾਂ ਦਿਸ਼ਾਵਾਂ ਵੱਲ ਮੁੜ ਮੁੜ ਕੇ ਧਾਵੇ ਕਰ ਕਰਕੇ ਦੌੜਦੀਆਂ ਹਨ।
1: ਤ੍ਰੈ ਗੁਣੀ ਆਖਿਰ ਨਾ ਟਿਕਾ ਵੈਂਗੂ,
0: ਤੇ ਇਹ ਜਿਹੜਾ ਮਨ ਹੈ ਨਾ ਇਹ ਤ੍ਰੈ ਗੁਣੀ ਸੰਸਾਰ ਦੇ ਅੰਦਰ ਲੱਗਾ ਹੋਇਆ। ਸੰਸਾਰ ਤਿੰਨ ਗੁਣਾਂ ਚ ਵਰਤਦਾ ਨਾ, ਰਜੋ ਗੁਣ, ਤਮੋ ਗੁਣ ਤੇ ਸਤੋ ਗੁਣ, ਤਿੰਨਾਂ ਗੁਣਾਂ ਵਾਲੇ ਸੰਸਾਰ ਦੇ ਵੱਲ ਇਹ ਜਿਹੜਾ ਮਨ ਹੈ ਇਹ ਲੱਗਾ ਹੋਇਆ ਹੈ। ਇਸ ਕਰਕੇ ਤ੍ਰਿਗੁਣ ਆਤਮਿਕ ਮਾਇਆ ਰੂਪੀ ਸੰਸਾਰ ਵਿੱਚ ਲੱਗਣੇ ਕਰਕੇ ਖਿਨ ਮਾਤਰ ਵੀ ਮਨ ਨੂੰ ਟਿਕਾਵ ਨਹੀਂ ਆਉਂਦਾ ਹੈ ਜੀਉ।
1: ਸਤਿਗੁਰ ਪਰਚੈ ਵਸਗਤ ਆਵੈ,
0: ਮਹਾਰਾਜ ਕਿਰਪਾਲਤਾ ਕਰਕੇ ਦੱਸੋ ਸਾਡਾ ਜਿਹੜਾ ਜੀਵਨ ਹੈ ਇਹਨਾਂ ਇੰਦਰੀਆਂ ਦੇ ਵਿਸ਼ਿਆਂ ਤੋਂ ਸੁਤੰਤਰ ਕਿਵੇਂ ਹੋ ਜਾਵੇ, ਮੋਹ ਦੀ ਮੁਥਾਜੀ ਤੇ ਮਨ ਦੀ ਮੁਥਾਜੀ ਕਿਵੇਂ ਛੁੱਟੇ। ਹਜ਼ੂਰ ਬਚਨ ਕਰਦੇ ਨੇ ਭਾਈ ਸਤਿਗੁਰ ਪਰਚੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਗੁਰਮੁਖਾਂ ਦੇ ਹਿਰਦੇ ਨੂੰ ਗੁਰ ਸ਼ਬਦ ਦਾ ਪਰਚਾ ਪਰਚਾਵਾ ਲਾ ਦਿੰਦੇ ਨੇ ਨਾ, ਗੁਰ ਸ਼ਬਦ ਦੀ ਲਾਗ ਲਾ ਦਿੰਦੇ ਨੇ ਨਾ, ਗੁਰ ਸ਼ਬਦ ਦਾ ਪ੍ਰੇਮ ਲਾ ਦਿੰਦੇ ਨੇ ਨਾ, ਤੇ ਸਤਿਗੁਰੂ ਜੀ ਕਿਰਪਾ ਕਰ ਦਿੰਦੇ ਨੇ ਮਨ ਬਸ ਆਵੈ ਨਾਨਕਾ ਜੇ ਪੂਰਨ ਕਿਰਪਾ ਹੋਏ। ਪੂਰਨ ਕਿਰਪਾ ਕਰਕੇ ਗੁਰ ਸ਼ਬਦ ਦੀ ਲਾਗ ਲਾਉਂਦੇ ਨੇ, ਪਰਚਾ ਦਿੰਦੇ ਨੇ, ਫਿਰ ਵਸਗਤ ਆਵੈ। ਇਹ ਜਿਹੜਾ ਵਿਸ਼ੇਸ਼ ਕਰਕੇ ਮਨ ਹੈ ਇਹ ਭਾਈ ਵਸੀਕਾਰ ਹੋ ਜਾਂਦਾ, ਵਸ ਵਸ ਵਿੱਚ ਆ ਜਾਂਦਾ ਹੈ, ਤੇ ਜੀਵ ਜਿਹੜਾ ਇਹ ਗਤ ਕਲਿਆਣ ਨੂੰ ਪ੍ਰਾਪਤ ਕਰਦਾ ਹੈ ਜੀਓ।
1: ਮੋਖ ਮੁਕਤ ਸੋ ਪਾਵੈ,
0: ਮਹਾਰਾਜ ਕੈਸੀ ਕਲਿਆਣ ਨੂੰ ਪ੍ਰਾਪਤ ਕਰਦਾ ਹੈ। ਦੁਨੀਆਂ ਦੇ ਅੰਦਰ ਕਲਿਆਣ ਅਰਥਾਤ ਮੁਕਤੀਆਂ ਚਾਰ ਪ੍ਰਕਾਰ ਦੀਆਂ ਕਹੀਆਂ ਨੇ, ਸਾਲੋਕ ਮੁਕਤੀ, ਸਮੀਪ ਮੁਕਤੀ, ਸਾਰੂਪ ਮੁਕਤੀ, ਸਜੁਜ ਮੁਕਤੀ, ਕਿਹੜੀ ਮੁਕਤੀ ਨੂੰ ਪਾਉਂਦਾ? ਤੇ ਸਤਿਗੁਰੂ ਜੀ ਬਚਨ ਕਰਦੇ ਨੇ ਮੋਖ ਮੁਕਤ, ਮੋਖ ਮੋਕਸ਼ ਦੇ ਵਿੱਚੋਂ ਵੱਡੀ ਮੁਕਤੀ ਜੋ ਕੇਵਲ ਮੁਕਤੀ ਹੈ ਸੋ ਪਾਵੈ ਗੋ। ਸਤਿਗੁਰਾਂ ਦੇ ਗੁਰ ਸ਼ਬਦ ਦਾ ਉਪਦੇਸ਼ਿਆ ਹੋਇਆ ਜੀਵ ਕੇਵਲ ਮੁਕਤੀ ਨੂੰ ਜਿਉਂਦੇ ਜੀ, ਵਿਕਾਰਾਂ ਤੋਂ ਮੁਕਤੀ, ਤ੍ਰੈਗੁਣ ਆਤਮਿਕ ਮਾਇਆ ਦੇ ਬੰਧਨਾਂ ਤੋਂ ਮੁਕਤੀ, ਜਮਾਂ ਤੋਂ ਮੁਕਤੀ, 84 ਲੱਖ ਜੂਨੀਆਂ ਤੋਂ ਮੁਕਤੀ, ਤੇ ਜਿਉਂਦੇ ਜੀ ਮਨ ਕਰਕੇ ਪਰਮੇਸ਼ਰ ਜੀ ਦੀ ਅਭੇਦਤਾ, ਤੇ ਸਰੀਰ ਸ਼ਾਂਤ ਹੋਣ ਤੇ ਪਰਮੇਸ਼ਰ ਜੀ ਦੇ ਅੰਦਰ ਜੋ ਜਲ ਮਹਿ ਜਲ ਆਏ ਖਟਾਨਾ ਤੇ ਉਹ ਜੋਤੀ ਸੰਗ ਜੋਤ ਸਮਾਨਾ ਕਰਕੇ ਭੇਦਤਾ ਪਾਉਂਦਾ। ਸੋ ਕਹੀਏ ਕੇਵਲ ਮੋਖ, ਜੀਵਨ ਕਾਲ ਦੇ ਅੰਦਰ ਹੀ ਦੁੱਖਾਂ ਤੇ ਸੁੱਖਾਂ ਤੋਂ ਬਿਰਤੀ ਨੂੰ ਉੱਚਿਆ ਉਠਾ ਲੈਣਾ। ਬਾਬਾ ਦੀਪ ਸਿੰਘ ਸਾਹਿਬ ਜੀ ਸੀਸ ਕੱਟ ਗਿਆ ਨਾ, ਧੜ ਦੇ ਨਾਲੋਂ ਅਲੱਗ ਹੋ ਗਿਆ, ਅਵਸਥਾ ਵਿੱਚ ਫਰਕ ਨਹੀਂ ਪਿਆ, ਇਹ ਹੈ ਜੀਵਨ ਮੁਕਤੀ। ਭਾਈ ਮਨੀ ਸਿੰਘ ਜੀ ਬੰਦ ਬੰਦ ਕੱਟੇ ਜਾਂਦੇ ਨੇ ਨਾ, ਮੁਖ ਦੇ ਵਿੱਚੋਂ ਸੀ ਤੱਕ ਨਹੀਂ ਉਚਾਰੀ, ਇਹ ਹੈ ਜੀਵਨ ਮੁਕਤੀ। ਜੀਵਨ ਕਾਲ ਦੇ ਵਿੱਚ ਹੀ ਦੁੱਖਾਂ ਸੁੱਖਾਂ ਤੋਂ ਮੁਕਤ ਹੋ ਜਾਣਾ, ਅਸੰਗ ਹੋ ਜਾਣਾ। ਭਾਈ ਇਸ ਪ੍ਰਕਾਰ ਜਦੋਂ ਸਤਿਗੁਰੂ ਜੀ ਗੁਰ ਸ਼ਬਦ ਦਾ ਪਰਚਾ ਗੁਰਸਿੱਖ ਦੇ ਮਨ ਨੂੰ ਲਾ ਦਿੰਦੇ ਨੇ, ਉਹ ਮੋਕਸ਼ਾਂ ਦੇ ਵਿੱਚੋਂ ਵੱਡੇ ਮੋਕਸ਼, ਵੱਡੀ ਮੁਕਤੀ, ਕਲਿਆਣ, ਜੀਵਨ ਮੁਕਤੀ, ਵਿਦੇਹ ਮੁਕਤੀ ਨੂੰ ਪਾਉਂਦਾ ਹੈ ਜੀਓ।
1: ਓੰਕਾਰ ਏਕੋ ਰਵ ਰਹਿਆ,
0: ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹੜੇ ਜੀਵਨ ਕਾਲ ਵਿੱਚ ਹੀ ਮੁਕਤੀ ਪਾ ਲੈਂਦੇ ਨੇ ਉਹਨਾਂ ਦੀ ਅਵਸਥਾ ਕੈਸੀ ਹੁੰਦੀ ਹੈ ਜੀ? ਉਹ ਕੇਵਲ ਮੋਕਸ਼ ਦੀ ਅਵਸਥਾ ਕੈਸੀ ਹੈ? ਤੇ ਹਜ਼ੂਰ ਫਰਮਾਉਂਦੇ ਨੇ ਭਾਈ ਜੋ ਓੰਕਾਰ, ਓੰਕਾਰ ਕਹੀਏ ਸ਼ਬਦਾਂ ਦੇ ਪ੍ਰਕਾਸ਼ਨੇ ਵਾਲੇ ਪਰਮੇਸ਼ਰ ਜੀ, ਪ੍ਰਕਾਸ਼ਨੇ ਵਾਲੇ ਕਹੀਏ ਪੈਦਾ ਕਰਨੇ ਵਾਲੇ, ਜੋ ਸਾਰਿਆਂ ਜੀਵਾਂ ਨੂੰ ਪੈਦਾ ਕਰਨ ਵਾਲੇ ਨੇ ਨਾ ਪਰਮੇਸ਼ਰ ਜੀ, ਚਾਰੇ ਹੀ ਖਾਣੀਆਂ ਨੂੰ ਅੰਡਜ ਜੇਰਜ ਸੇਤ ਯਕੀਨੀ ਉਤਭੁਜ ਖਾਨ ਬਹੁਰ ਰਚ ਦੀਨੀ, ਜਿਸ ਪਰਮੇਸ਼ਰ ਜੀ ਨੇ ਅੰਡਜ ਅੰਡਿਆਂ ਤੋਂ ਕਿੰਨੇ ਪ੍ਰਕਾਰ ਦੇ ਪੰਛੀ ਇਤਿਆਦਿਕ ਪੈਦਾ ਕਰ ਦਿੱਤੇ, ਜੇਰ ਜੇਰ ਤੋਂ ਮਨੁੱਖ ਅਤੇ ਪਸ਼ੂ ਪੈਦਾ ਕਰ ਦਿੱਤੇ, ਇਸੇ ਪ੍ਰਕਾਰ ਸੇਤਜ ਮੁੜ ਕੇ ਤੋ ਜੂਆਂ ਲੀਖਾਂ ਧੱਖਾਂ ਚਮ ਜੂਆਂ ਚਿਚੜੀਆਂ ਚਿਚੜ ਇਤਿਆਦਿਕ ਪੈਦਾ ਕਰ ਦਿੱਤੇ। ਉਤਭੁਜ ਜੋ ਧਰਤੀ ਨੂੰ ਪ੍ਰਿਥਵੀ ਨੂੰ ਪਾੜ ਕੇ ਪ੍ਰਗਟ ਹੋਵੇ ਸੋ ਉਤਭੁਜ। ਜਿੰਨੀਆਂ ਫਸਲਾਂ ਬੀਜੀਆਂ ਜਾਂਦੀਆਂ ਨੇ ਬੀਜ ਧਰਤੀ ਦੇ ਅੰਦਰ ਪਾਏ ਜਾਂਦੇ ਨੇ ਤੇ ਬੀਜ ਧਰਤੀ ਨੂੰ ਪਾੜ ਕੇ ਹੀ ਅੰਕੁਰ ਫੁੱਟਦੇ ਨੇ ਨਾ ਅੰਗੂਰ ਬਾਹਰ ਆਉਂਦੇ ਨੇ। ਫਿਰ ਇਸੇ ਪ੍ਰਕਾਰ ਉਹ ਪੌਦਾ ਬਣ ਜਾਂਦਾ, ਟਾਹਣੀਆਂ ਨਿਕਲਦੀਆਂ ਟਾਹਣੇ ਨਿਕਲਦੇ ਨੇ ਤੇ ਦਰਖਤ ਬਣ ਜਾਂਦਾ ਹੈ। ਜਿੰਨੀ ਵੀ ਬਨਸਪਤੀ ਏ ਸ਼ਾਨਦਾਰ ਬੂਟੇ ਫਲਦਾਰ ਬੂਟੇ ਇਸੇ ਪ੍ਰਕਾਰ ਖੁਸ਼ਬੂਦਾਰ ਫੁੱਲ ਇਤਿਆਦਿਕ ਹੋ ਗਏ ਖਾਣ ਵਾਲੀਆਂ, ਜਿਨ੍ਹਾਂ ਤੋਂ ਜਿਣਸਾਂ ਪ੍ਰਾਪਤ ਹੁੰਦੀਆਂ ਨੇ ਉਹ ਫਸਲਾਂ ਹੋ ਗਈਆਂ। ਇਹ ਸਾਰੀ ਜਿੰਨੀ ਬਨਸਪਤੀ ਏ ਸਾਧ ਸੰਗਤ ਜੀ ਇਹ ਉਤਪੁਜ ਖਾਣੀ ਦੇ ਵਿੱਚ ਆਉਂਦੀ ਏ। ਤੇ ਹਜ਼ੂਰ ਬਚਨ ਕਰਦੇ ਨੇ ਉਹ ਅੰਕਾਰ ਜੋ ਸਾਰਿਆਂ ਨੂੰ ਉਤਪੰਨ ਕਰਨ ਵਾਲੇ ਪਰਮੇਸ਼ਰ ਜੀ ਨੇ, ਉਹ ਅੰਕਾਰ ਜੋ ਸਭਨਾ ਦੇ ਪ੍ਰਕਾਸ਼ਕ ਰੂਪ ਨੇ, ਉਹ ਅੰਕਾਰ ਜੋ ਉਚਾਰਨੇ ਮਾਤਰ ਸੇ ਰੱਖਿਆ ਕਰਨੇ ਵਾਲੇ ਨੇ। ਐਸੇ ਪਰਮੇਸ਼ਰ ਜੀ ਦਾ ਨਾਮ ਜਿੱਥੇ ਕਿੱਥੇ ਵੀ ਜਿਸ ਵੀ ਭਗਤ ਜਨ ਨੇ ਕਿਧਰੇ ਲਿਆ ਨਾ, ਪਰਮੇਸ਼ਰ ਜੀ ਝੱਟ ਸਾਖਿਆਤਕਾਰ ਹੋ ਕਰਕੇ ਤਿੰਨਾਂ ਦੀ ਰਖਵਾਲੀ ਕਰਦੇ ਨੇ। ਸੋ ਅਕਾਲ ਪੁਰਖ ਵਾਹਿਗੁਰੂ ਜੀਆਂ ਦਾ ਸੁਭਾਅ ਹੀ ਉਸੇ ਇਹੋ ਜਿਹਾ ਹੈ, ਆਪਣੇ ਸੇਵਕਾਂ ਨੂੰ ਸਦਾ ਅੰਗ ਸੰਗ ਹੋ ਕਰਕੇ ਹੀ ਦਰਸ਼ਨ ਦਿੰਦੇ ਨੇ। ਸੇਵਕ ਕਹੋ ਨਿਕਟੀ ਹੋਏ ਦਿਖਾਵੈ, ਜਹ ਜਹ ਕਾਜ ਕਿਰਤ ਸੇਵਕ ਕੀ ਤਹਾ ਤਹਾ ਉੱਠ ਧਾਵੈ। ਐਸਾ ਪਰਮੇਸ਼ਰ ਜੀ ਦਾ ਬਿਰਧ ਹੈ, ਪਿਆਰਿਆਂ ਦੇ ਅੰਗ ਸੰਗ ਹੋ ਕਰਕੇ ਰੱਖਿਆ ਕਰਦੇ ਨੇ। ਸੋ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ ਭਾਈ ਉਹ ਅੰਕਾਰ ਏਕੋ ਰਵ ਰਹਿਆ, ਜਿਹੜਾ ਇੱਕੋ ਇੱਕ ਵਾਹਿਦ ਅਸਥੀ ਪਰਮੇਸ਼ਰ ਜੀ ਉਹ ਅੰਕਾਰ ਸਰਬਤ ਸਥਾਨਾਂ ਤੇ ਜੀਵਾਂ ਦੇ ਅੰਦਰ ਵਸ ਰਹੇ, ਸਰਬ ਵਿਆਪਕ ਹੋ ਰਹੇ ਹਨ।
1: ਸਭ ਏਕਸ ਮਾਹੇ ਸਮਾਵੈਗੋ,
0: ਇਸ ਪਰਮੇਸ਼ਰ ਜੀ ਦੇ ਅੰਦਰ ਮਨ ਕਰਕੇ ਉਹ ਸਦਾ ਹੀ ਤਦਾਕਾਰ ਹੋਏ ਰਹਿੰਦੇ ਨੇ ਮਹਾਰਾਜ। ਤੇ ਇਸ ਪਰਮੇਸ਼ਰ ਜੀ ਦੇ ਅੰਦਰ ਤਦਾਕਾਰ ਹੋਣ ਵਾਲਿਆਂ ਨੇ ਪਰਮੇਸ਼ਰ ਜੀ ਦਾ ਸਰੂਪ ਕੈਸਾ ਜਾਣਿਆ। ਤੇ ਬਚਨ ਕਰਨਾ ਕਰਦੇ ਨੇ ਸਭ ਏਕਸ ਮਾਹੇ ਸਮਾਵੈਗੋ, ਭਾਈ ਤਿੰਨਾਂ ਨੇ ਜਾਣਨਾ ਕੀਤਾ ਹੈ ਇੱਕੋ ਇੱਕ ਪਰਮੇਸ਼ਰ ਹੀ ਸਾਰ ਰੂਪ ਹੈ, ਸਿਧਾਂਤ ਰੂਪ ਹੈ, ਸੱਚ ਰੂਪ ਹੈ, ਸਥਿਰ ਰੂਪ ਹੈ, ਸਦਾ ਸਦਾ ਰਹਿਣ ਵਾਲੇ ਪਰਮੇਸ਼ਰ ਜੀ ਦਾ ਸਲਾਮਤ ਸਰੂਪ ਹੈ। ਤੇ ਸਾਰੇ ਜੀਵ ਮਹਾਂਪਰਲੋ ਦੇ ਸਮੇਂ ਇੱਕੋ ਇੱਕ ਪਰਮੇਸ਼ਰ ਜੀ ਦੇ ਅੰਦਰ ਹੀ ਸਮਾ ਜਾਣਗੇ। ਪਰਮੇਸ਼ਰ ਜੀ ਨੂੰ ਹੀ ਸਾਰੀ ਸ੍ਰਿਸ਼ਟੀ ਦਾ ਕਰਤਾ ਭਰਤਾ ਤੇ ਹਰਤਾ

0: ਕੌਤਕਾਂ ਦੇ ਕਰਨ ਵਾਲੇ ਪਰਮੇਸ਼ਰ ਜੀ ਨੇ ਨਾ ਇੱਕ ਓਅੰਕਾਰ ਜਿਨ੍ਹਾਂ ਦਾ ਪਾਵਨ ਸਰੂਪ ਹੈ, ਐਸੇ ਏਕਤਾ ਦੇ ਸਰੂਪ ਵਾਲੇ ਪਰਮੇਸ਼ਰ ਜੀ ਬਹੁਤਿਆਂ ਕੌਤਕਾਂ ਦੇ ਤਾਂ ਜੋ ਕਰਨ ਵਾਲੇ ਹਨ।
1: ਸਭ ਏਕਤ ਬਚਨ ਚਲਾ ਵੈਂਗੂ।
0: ਉਹ ਗੁਰਮੁਖ ਪਿਆਰੇ ਗੁਰ ਉਪਦੇਸ਼ ਦੀ ਸਿੱਖਿਆ ਦੇ ਕਰਕੇ ਨਾ ਤੇ ਸ਼ਰਨ ਵਿੱਚ ਆਉਣ ਵਾਲਿਆਂ ਸਭਨਾਂ ਨੂੰ ਇੱਕ ਗੁਰੂ ਕੇ ਬਚਨਾਂ ਦੇ ਅਨੁਸਾਰ ਹੀ ਚਲਾਉਣਾ ਕਰਦੇ ਨੇ। ਇਹ ਉਹਨਾਂ ਦੀ ਪਛਾਣ ਹੈ, ਇਹ ਉਹਨਾਂ ਦੀ ਜੀਵਨ ਜਾਚ ਹੈ। ਗੁਰ ਸ਼ਬਦ ਦੇ ਨਾਲ ਆਪ ਜੁੜੇ ਰਹਿੰਦੇ ਨੇ, ਉਪਦੇਸ਼ ਦੇ ਕਰਕੇ ਗੁਰ ਸ਼ਬਦ ਦੇ ਨਾਲ ਦੂਜਿਆਂ ਦੇ ਤਾਂ ਹੀ ਜੋੜਦੇ ਹਨ ਜੀ।
1: ਗੁਰਮੁਖ ਏਕ ਪਛਾਤਾ।
0: ਐਸੇ ਗੁਰਮੁਖ ਜਨਾਂ ਨੇ ਪੂਰਿਆ ਸਤਿਗੁਰਾਂ ਦੇ ਉਪਦੇਸ਼ ਦੁਆਰਾ ਏਕੋ ਏਕ ਵਾਹਿਦ ਹਸਤੀ ਪਰਮੇਸ਼ਰ ਜੀ ਨੂੰ ਹੀ ਸਾਰ ਸਿਧਾਂਤ ਕਰਕੇ ਜਾਣਿਆ ਹੈ। ਏਕੋ ਏਕ ਪਛਾਤਾ, ਏਕੋ ਏਕ ਵਾਹਿਦ ਹਸਤੀ ਪਰਮੇਸ਼ਰ ਜੀ ਨੂੰ ਸਾਰਿਆਂ ਦੇ ਅੰਦਰ ਪ੍ਰਤੱਖ ਜੋਤ ਰੂਪ ਹੋ ਕਰਕੇ ਬਸ

0: ਤਿੰਨਾਂ ਸਾਰਿਆਂ ਦੇ ਤਾਈ ਗੁਰ ਸਿੱਖਿਆ ਦੇ ਤਾਈ ਦਿਖਾਵਦੇ ਹਨ ਜੀਓ।
1: ਗੁਰਮੁਖ ਜਾਏ ਮਿਲੈ ਨਿਜ ਮਹਿਲੀ।
0: ਐਸੇ ਜਿਹੜੇ ਗੁਰਮੁਖ ਜਾਣਦੇ ਨਾ ਉਹ ਨਿਜ ਸਰੂਪ ਮਹਿਲੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀਆਂ ਨੂੰ ਸੁਭਾਵਕ ਹੀ ਜਾ ਮਿਲਦੇ ਹਨ ਜੀਓ।
1: ਅਨਹਦ ਸ਼ਬਦ ਬਚਾਵੈ ਗੁਰੂ।
0: ਮਹਾਰਾਜ ਉਹਨਾਂ ਦੇ ਮਿਲਣੇ ਦਾ ਭੇਦ ਕੀ ਆ, ਕਿਵੇਂ ਮਿਲਦੇ ਨੇ? ਤੇ ਸਤਿਗੁਰੂ ਜੀ ਬਚਨ ਕਰਦੇ ਨੇ ਹੱਦ ਤੋਂ ਰਹਿਤ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀਆਂ ਦਾ ਜੋ ਗੁਰ ਸ਼ਬਦ ਹੈ ਨਾ ਉਸ ਨੂੰ ਬਜਾਵੈ ਗੋ ਸਦਾ ਹੀ ਉਚਾਰਦੇ ਰਹਿੰਦੇ ਨੇ, ਉਚਾਰਦੇ ਸੀ, ਉਚਾਰ ਰਹੇ ਨੇ, ਉਚਾਰਦੇ ਰਹਿਣਗੇ ਭਾਈ। ਇਸ ਪ੍ਰਕਾਰ ਹੱਦ ਤੋਂ ਰਹਿਤ ਆਨੰਦ ਦੇਣ ਵਾਲਾ ਆਨੰਦ ਸਰੂਪ ਪਰਮੇਸ਼ਰ ਜੋ ਹੈ ਤਿਸ ਦੇ ਸ਼ਬਦ ਉਪਦੇਸ਼ ਨੂੰ ਸਦਾ ਸਦਾ ਉਹ ਉਚਾਰਦੇ ਹੀ ਰਹਿੰਦੇ ਹਨ ਜੀਓ।
1: ਜੀਅ ਜੰਤ ਸਭ ਸਿਸ਼ਟ ਉਪਾਈ।
0: ਤੇ ਇਸ ਪ੍ਰਕਾਰ ਸਾਰੀ ਸ੍ਰਿਸ਼ਟੀ ਨੂੰ ਪਿਆਰ ਕਰਦੇ ਨੇ ਤੇ ਜਾਣਦੇ ਨੇ। ਜਿੰਨੇ ਵੀ ਛੋਟੇ ਮੋਟੇ ਛੋਟੇ ਵੱਡੇ ਜੀਵ ਜੰਤੂ ਨੇ ਨਾ, ਕੀੜੀ ਤੋਂ ਲੈ ਕਰਕੇ ਬ੍ਰਹਮਾ ਤੱਕ, ਅਣੂ ਪ੍ਰਮਾਣੂ ਤੋਂ ਲੈ ਕਰਕੇ ਵਿਸ਼ਨੂੰ ਜੀ ਤੱਕ, ਸਾਰੇ ਜੀਵ ਜੰਤ ਤਿਸ ਪਰਮੇਸ਼ਰ ਜੀ ਨੇ ਹੀ ਪੈਦਾ ਕੀਤੇ ਹਨ ਜੀਓ।
1: ਗੁਰਮੁਖ ਸੋਭਾ ਪਾਵੈ ਗੁਰੂ।
0: ਤੇ ਕਰਤਾ ਭਰਤਾ ਹਰਤਾ ਤਿਸ ਪਰਮੇਸ਼ਰ ਜੀ ਨੂੰ ਜਾਣ ਕਰਕੇ ਗੁਰਮੁਖ ਸਤਿਗੁਰੂ ਜੀ ਦੇ ਗੁਰੂ ਉਪਦੇਸ਼ ਦੁਆਰਾ ਸਿੱਖਿਆ ਦੁਆਰਾ ਭਾਈ ਉਹ ਗੁਰਮੁਖ ਜਨ ਸੋਭਾ ਪਾਉਂਦੇ ਸਨ, ਪਾ ਰਹੇ ਨੇ ਤੇ ਸਦਾ ਅੱਗੇ ਵੀ ਸੋਭਾ ਹੀ ਪਾਉਣਗੇ।
1: ਬਿਨ ਗੁਰ ਭੇਟੇ ਕੋ ਮਹਿਲ ਨਾ ਪਾਵੈ।
0: ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹੜੇ ਸਤਿਗੁਰੂ ਜੀ ਨੂੰ ਪ੍ਰਾਪਤ ਨਹੀਂ ਕਰਦੇ, ਪੂਰੇ ਸਤਿਗੁਰਾਂ ਦੇ ਚਰਨੀ ਨਹੀਂ ਲੱਗਦੇ ਕਿ ਉਹਨਾਂ ਨੂੰ ਵਾਹਿਗੁਰੂ ਜੀ ਦੀ ਪ੍ਰਾਪਤੀ ਹੋ ਜਾਂਦੀ ਹੈ। ਦੁਨੀਆਂ ਦੇ ਵਿੱਚ ਆਖਿਆ ਜਾਂਦਾ ਹੈ ਗੁਰੂ ਹੋਣਾ ਚਾਹੀਦਾ ਭਾਵੇਂ ਮਿੱਟੀ ਦਾ ਮਾਧੋ ਹੀ ਹੋਵੇ, ਤੇ ਮਿੱਟੀ ਦਾ ਮਾਧੋ ਮੂਰਖ ਨੂੰ ਕਿਹਾ ਜਾਂਦਾ। ਜਿਹੜਾ ਮੂਰਖ ਹੋਵੇ ਨਾ, ਸਾਧ ਸੰਗਤ ਜੀ ਆਪ ਤੇ ਡੁੱਬਦਾ ਹੀ ਹੈ, ਸੰਗੀ ਸਾਥੀਆਂ ਸਾਰਿਆਂ ਨੂੰ ਵੀ ਡੁੱਬ ਦਿੰਦਾ ਹੈ। ਇਸ ਕਰਕੇ ਗੁਰੂ ਪੂਰਾ ਹੋਣਾ ਚਾਹੀਦਾ, ਅਧੂਰਾ ਨਹੀਂ। ਗੁਰੂ ਮਿੱਟੀ ਦਾ ਮਾਧੋ ਨਹੀਂ, ਚੇਤਨ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਰਗੁਣ ਸਰੂਪ ਹੋਣਾ ਚਾਹੀਦਾ ਤਾਂ ਜੀਵਾਂ ਦੇ ਤਾਈ ਤਾਰਨਾ ਕਰਦੇ ਨੇ, ਬਚਨ ਕਰਦੇ ਨੇ। ਬਿਨ ਗੁਰ ਭੇਟੇ ਕੋ ਮਹਿਲ ਨਾ ਪਾਵੈ। ਪੂਰਿਆਂ ਸਤਿਗੁਰਾਂ ਨੂੰ ਮਿਲੇ ਤੋਂ ਬਿਨਾਂ ਕੋਈ ਵੀ ਪਰਮੇਸ਼ਰ ਜੀਆਂ ਦੇ ਸਰੂਪ ਨੂੰ ਪ੍ਰਾਪਤ ਨਹੀਂ ਕਰਦਾ। ਕਾਚੇ ਗੁਰ ਤੇ ਮੁਕਤ ਨਾ ਹੂਆ। ਭਾਈ ਪੂਰੇ ਸਤਿਗੁਰੂ ਜੀ ਕਿਰਪਾਲਤਾ ਕਰਕੇ ਪਰਮੇਸ਼ਰ ਜੀ ਦੇ ਨਾਲ ਮਿਲਣ ਵਾਲੇ ਹਨ।
1: ਆਏ ਜਾਏ ਦੁੱਖ ਪਾਵੈ ਗੁਰੂ।
0: ਤੇ ਜਿਨ੍ਹਾਂ ਨੇ ਮਹਿਲੀ ਸਰੂਪ ਪਰਮੇਸ਼ਰ ਜੀ ਨੂੰ ਗੁਰੂ ਉਪਦੇਸ਼ ਦੁਆਰਾ ਪ੍ਰਾਪਤ ਨਹੀਂ ਕੀਤਾ ਨਾ, ਉਹ ਬਹੁੜੋ ਬਹੁੜੋ ਪੁਨਾ ਪੁਨਾ ਜਨਮ ਲੈ ਕਰਕੇ ਆਉਂਦੇ ਰਹਿਣਗੇ ਤੇ ਮਰਕ ਮਰ ਕਰਕੇ ਜਾਂਦੇ ਰਹਿਣਗੇ। ਐਸੇ ਮਨਮੁਖ ਅਗਿਆਨੀ ਪਹਿਲਾਂ ਦੁੱਖ ਪਾਉਂਦੇ ਸੀ, ਹੁਣ ਜਨਮ ਮਰਨ ਦੇ ਦੁੱਖਾਂ ਨੂੰ ਪਾ ਰਹੇ ਨੇ, ਆਉਣ ਵਾਲੇ ਸਮੇਂ ਦੇ ਅੰਦਰ ਵੀ ਜਨਮ ਮਰਨ ਦੇ ਦੁੱਖਾਂ ਨੂੰ ਪਾਉਂਦੇ ਹੀ ਰਹਿਣਗੇ।
1: ਅਨੇਕ ਜਨਮ ਵਿਛੜੇ ਮੇਰੇ ਪ੍ਰੀਤਮ।
0: ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ ਐਸੇ ਜਿਹੜੇ ਜਨਮ ਮਰਨ ਵਿੱਚ ਭਰਮਦੇ ਰਹਿਣ ਵਾਲੇ ਨੇ ਉਹਨਾਂ ਦਾ ਛੁਟਕਾਰਾ ਕਿਵੇਂ ਹੋਵੇ? ਹਜ਼ੂਰ ਬਚਨ ਕਰਦੇ ਨੇ ਭਾਈ ਜੀ ਉਹ ਅਰਦਾਸ ਕਰਨ ਤੇ ਉਹਨਾਂ ਦਾ ਵੀ ਛੁਟਕਾਰਾ ਹੋਵੇ। ਮਹਾਰਾਜ ਕਿਵੇਂ ਅਰਦਾਸ ਕਰਨੀ ਹੈ ਜੀ? ਭਾਈ ਐਵੇਂ ਅਰਦਾਸ ਕਰਨੀ ਹੈ, ਇਹ ਮੇਰੇ ਪ੍ਰੀਤਮ ਜੀ ਪਰਮ ਪ੍ਰੇਮ ਦੇ ਆਸਪਦ ਸਰੂਪ ਵਾਹਿਗੁਰੂ ਜੀ ਬੁਰੇ ਕਰਮਾਂ ਦੀ ਕਿਰਤ ਕਰਕੇ ਅਨੇਕ ਜਨਮਾਂ ਜਨਮਾਂਤਰਾਂ ਤੋਂ ਆਪ ਜੀਆਂ ਦੇ ਨਾਲੋਂ ਵਿਛੜੇ ਹੋਏ ਹਾਂ।
1: ਕਰ ਕਿਰਪਾ ਗੁਰੂ ਮਿਲਾਵੈ ਗੁਰੂ।
0: ਪਰਮੇਸ਼ਰ ਜੀ ਕਿਰਪਾ ਕਰਕੇ ਸਾਨੂੰ ਪੂਰਿਆਂ ਗੁਰਾਂ ਦੇ ਨਾਲ ਮਿਲ ਦੇਵੋ, ਤਾਂ ਕਿ ਪੂਰੇ ਸਤਿਗੁਰੂ ਜੀ ਕਿਰਪਾ ਕਰਕੇ ਸਾਨੂੰ ਆਪ ਜੀਆਂ ਦੇ ਪਾਵਨ ਸਰੂਪ ਰੂਪ ਦੇ ਨਾਲ ਮਿਲ ਦੇਣਗੇ, ਕਿਉਂਕਿ ਵਾਹਿਗੁਰੂ ਜੀ ਦੀ ਕਿਰਪਾ ਤੋਂ ਬਿਨਾਂ ਪੂਰੇ ਸਤਿਗੁਰੂ ਜੀ ਨਹੀਂ ਮਿਲਦੇ, ਤੇ ਪੂਰੇ ਸਤਿਗੁਰੂ ਜੀ ਤੋਂ ਬਿਨਾਂ ਅਕਾਲ ਪੁਰਖ ਵਾਹਿਗੁਰੂ ਜੀ ਦੀ ਪ੍ਰਾਪਤੀ ਨਹੀਂ ਹੋ ਸਕਦੀ ਹੈ ਜੀਓ।
1: ਸਤਿਗੁਰ ਮਿਲਤ ਮਹਾ ਸੁਖ ਪਾਇਆ।
0: ਭਾਈ ਜਿਨ੍ਹਾਂ ਨੂੰ ਪੂਰੇ ਸਤਿਗੁਰੂ ਜੀ ਮਿਲੇ ਨੇ ਉਹਨਾਂ ਨੇ ਵੱਡਾ ਭਾਰੀ ਸੁਖ ਆਤਮ ਸੁਖ ਪਾਇਆ ਹੈ।
1: ਮਤ ਮਲੀਨ ਬਿਕਸਾ ਵੈਂਗੋ।
0: ਇਸ ਪ੍ਰਕਾਰ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ ਉਹਨਾਂ ਦੀ ਜਿਹੜੀ ਮਲੀਨ ਮਤੀ ਹੈ ਨਾ ਉਹ ਵਿਸਰ ਜਾਂਦੀ ਹੈ, ਫਿਰ ਮਨ ਦੇ ਅੰਦਰ ਨਿਰਮਲਤਾ ਪਵਿੱਤਰਤਾ ਆਉਂਦੀ ਹੈ, ਤੇ ਜਿਹੜਾ ਮਨ ਹੈ ਵਾਹਿਗੁਰੂ ਜੀ ਦੇ ਪਿਆਰ ਦੇ ਅੰਦਰ ਖਿੜ ਜਾਂਦਾ ਹੈ। ਗੁਰੂ ਕੇ ਚਰਣੀ ਲੱਗਣ ਵਾਲਿਆਂ ਦੇ ਪਹਿਲੇ ਮਨ ਖਿੜਦੇ ਸਨ, ਹੁਣ ਖਿੜ ਰਹੇ ਨੇ। ਅੱਗੇ ਵੀ ਪੂਰੇ ਸਤਿਗੁਰੂ ਜੀ ਮਲੀਨ ਮਤੀ ਦਾ ਨਾਸ਼ ਕਰਕੇ ਮਨਾਂ ਨੂੰ ਨਾਮ ਦਾ ਹੁਲਾਸ, ਖਿੜਾਓ, ਵਿਗਾਸ ਸਦਾ ਦਿੰਦੇ ਰਹਿਣਗੇ।
1: ਹਰ ਹਰ ਕਿਰਪਾ ਕਰੋ ਜਗ ਜੀਵਨ।
0: ਸਦਾ ਬੇਨਤੀਆਂ ਕਰਦੇ ਰਹੀਏ ਹਰੀ ਪਰਮੇਸ਼ਰ ਜੀ, ਹੇ ਪਾਪਾਂ ਦੇ ਹਾਰਖ ਜੀਓ, ਦੁੱਖਾਂ ਕਲੇਸ਼ਾਂ ਨੂੰ ਵਿਘਨਾਂ ਨੂੰ ਹਰ ਲੈਣ ਵਾਲੇ ਨਾਸ਼ ਕਰ ਦੇਣ ਵਾਲੇ ਜੀ ਹੇ ਜਗਤ ਦੇ ਜੀਵਨ ਸਰੂਪ ਪਰਮੇਸ਼ਰ ਜੀ ਸਾਡੇ ਉੱਪਰ ਆਪਣੀ ਕਿਰਪਾ ਦ੍ਰਿਸ਼ਟੀ ਕਰੋ।
1: ਮੈਂ ਸਰਧਾ ਨਾਮ ਲਗਾਵਾਂਗੋ।
0: ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਨਾਮੀ ਪਰਮੇਸ਼ਰ ਜੀ ਮੇਰੇ ਮਨ ਨੂੰ ਸ਼ਰਧਾ ਲਾ ਦੇਣਾ ਕਰੋ। ਜੇ ਇਹ ਜਿਹੜਾ ਮੇਰਾ ਮਨ ਹੈ ਇਹ ਆਪ ਜੀਆਂ ਦੇ ਅੰਮ੍ਰਿਤ ਨਾਮ ਦੇ ਵਿੱਚ ਲੱਗ ਜਾਵੇ, ਲਗਾਵਾਂਗੋ ਮਹਾਰਾਜ ਆਪ ਹੀ ਕਿਰਪਾ ਕਰਕੇ ਲਗਾਵੋਗੇ ਤਾਂ ਸਾਡਾ ਮਨ ਸਿਮਰਨ ਵਿੱਚ ਲੱਗੇਗਾ।
1: ਨਾਨਕ ਗੁਰੂ ਗੁਰੂ ਹੈ ਸਤਿਗੁਰ।
0: ਤੇ ਸਾਧ ਸੰਗਤ ਜੀ ਫਿਰ ਇਸ ਵੇਲੇ ਸੰਨਿਆਸੀ ਵੈਦ ਨੇ ਤੇ ਜੋਗੀ ਵੈਦ ਨੇ ਬੇਨਤੀ ਕੀਤੀ, ਮਹਾਰਾਜ ਸੱਚੇ ਪਾਤਸ਼ਾਹ ਜੀ ਪੂਰੇ ਸਤਿਗੁਰੂ ਜੀ ਦੀ ਕਿੰਨੀ ਕੁ ਵਡਿਆਈ ਹੈ, ਸਤਿਗੁਰਾਂ ਦੇ ਵਿੱਚ ਐਸੀ ਕਿਹੜੀ ਬਰਕਤ ਹੈ ਕਿ ਪਰਮੇਸ਼ਰ ਜੀ ਦੇ ਨਾਲ ਮਿਲ ਦਿੰਦੇ ਨੇ। ਤੇ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਬਚਨ ਕਰਦੇ ਨੇ, ਹੇ ਜੋਗੀ ਹੇ ਸੰਨਿਆਸੀ ਹੇ ਪ੍ਰਾਣਾਧਾਰੀ ਜੀਵ ਹੇ ਦੁਨਿਆਵੀ ਲੋਕੋ ਸਰਵਣ ਕਰੋ, ਨਾਨਕ ਗੁਰੂ ਗੁਰੂ ਹੈ ਸਤਿਗੁਰ। ਜੋ ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਨਾ ਉਹ ਗੁਰੂ ਚੇਤਨ ਪਰਮੇਸ਼ਰ ਜੀ ਦਾ ਸਰਗੁਣ ਸਰੂਪ ਨੇ, ਗੁਰੂ ਹੈ ਸਤਿਗੁਰ ਤੇ ਜੋ ਪਰਮੇਸ਼ਰ ਜੀ ਨੇ ਉਹ ਸਤਿਗੁਰੂ ਜੀ ਰੂਪ ਨੇ। ਗੁਰ ਪਰਮੇਸ਼ਰ ਏਕੋ ਜਾਣ ਜੋ ਤਿਸ ਭਾਵੈ ਸੋ ਪ੍ਰਵਾਣ। ਭਾਈ ਅਕਾਲ ਪੁਰਖ ਜੀ ਦੇ ਅੰਦਰ ਤੇ ਪਰਮੇਸ਼ਰ ਜੀ ਦੇ ਸਰਗੁਣ ਸਰੂਪ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਅੰਦਰ ਕੋਈ ਭੇਦ ਕੋਈ ਫਰਕ ਕੋਈ ਵਿਥ ਨਹੀਂ। ਗੁਰੂ ਨਾਨਕ ਦੇਵ ਗੋਬਿੰਦ ਰੂਪ, ਗੁਰੂ ਨਾਨਕ ਦੇਵ ਸਾਹਿਬ ਜੀ ਹਾਜ਼ਰ ਨਾਜ਼ਰ ਪ੍ਰਤੱਖ ਪਰਮੇਸ਼ਰ ਨੇ। ਸਤਿਗੁਰ ਪਰਮੇਸ਼ਰ ਮੇਰਾ, ਨਾਨਕ ਗੁਰੂ ਗੁਰੂ ਹੈ ਸਤਿਗੁਰ। ਸਤਿਗੁਰੂ ਜੀ ਪਰਮੇਸ਼ਰ ਨੇ ਤੇ ਪਰਮੇਸ਼ਰ ਜੀ ਸਤਿਗੁਰੂ ਰੂਪ ਨੇ, ਗੁਰ ਪਰਮੇਸ਼ਰ ਤੇ ਪਾਰ ਬ੍ਰਹਮ ਪਰਮੇਸ਼ਰ ਇੱਕ ਰੂਪ ਹੀ ਹਨ ਜੀਓ।
1: ਮੈਂ ਸਤਿਗੁਰ ਸ਼ਰਨ ਮਿਲਾਵਾਂਗੋ।
0: ਇਸ ਕਰਕੇ ਭਾਈ ਜਦੋਂ ਪਰਮੇਸ਼ਰ ਜੀ ਦਇਆਲੂ ਹੁੰਦੇ ਨੇ ਤੇ ਸਤਿਗੁਰੂ ਜੀ ਦੇ ਨਾਲ ਮੇਲ ਦਿੰਦੇ ਨੇ ਤੇ ਸਤਿਗੁਰੂ ਜੀ ਦਇਆਲੂ ਹੁੰਦੇ ਨੇ ਤੇ ਫਿਰ ਪਰਮੇਸ਼ਰ ਜੀ ਦੇ ਵਿੱਚ ਅਭੇਦ ਕਰ ਦਿੰਦੇ ਨੇ, ਤੇ ਜਿਸ ਨੂੰ ਪਰਮੇਸ਼ਰ ਜੀ ਦੀ ਭੇਦਤਾ ਮਿਲ ਜਾਂਦੀ ਹੈ ਉਹ ਸਦਾ ਸਦਾ ਵਾਸਤੇ ਦੁੱਖਾਂ ਤੋਂ ਰਹਿਤ ਹੋ ਜਾਂਦਾ ਤੇ ਪਰਮੇਸ਼ਰ ਜੀ ਦੇ ਅੰਦਰ ਹੀ ਲੀਨ ਹੋ ਜਾਂਦਾ ਹੈ। ਮੈਂ ਸਤਿਗੁਰ ਸਰਨ ਮਿਲਾਵੈ ਗੋ, ਹਜ਼ੂਰ ਬਚਨ ਕਰਦੇ ਨੇ ਭਾਈ ਅਸੀਂ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ, ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਚਰਨਾਂ ਦੀ ਸ਼ਰਨ ਵਿੱਚ ਪਏ ਹਾਂ, ਜਿਹੜੇ ਸਤਿਗੁਰੂ ਜੀ ਪਹਿਲਾਂ ਗੁਰਸਿੱਖਾਂ ਨੂੰ ਪਰਮੇਸ਼ਰ ਜੀ ਵਿੱਚ ਮਿਲਾਉਂਦੇ ਸੀ ਹੁਣ ਮਿਲਾ ਰਹੇ ਨੇ ਤੇ ਅੱਗੇ ਵੀ ਸਦਾ ਮਿਲਾਉਂਦੇ ਹੀ ਰਹਿਣਗੇ।
1: ਮਹੱਲਾ ਚੌਥਾ।
0: ਸਾਧ ਸੰਗਤ ਜੀ ਇੱਥੇ ਇਸ ਪ੍ਰਕਾਰ ਅਸ਼ਟਪਦੀ ਚੌਥੀ ਪੂਰੀ ਕਰਕੇ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਾਨੜਾ ਰਾਗ ਦੇ ਅੰਦਰ ਪੰਜਵੀਂ ਅਸ਼ਟਪਦੀ

0: ਸੱਚੇ ਪਾਤਸ਼ਾਹ ਜੀ ਇਸ ਮਨ ਨੂੰ ਵਸ ਵਿੱਚ ਕਰਨ ਦਾ ਯਤਨ ਤੇ ਬੜਾ ਕਰਦੇ ਆ, ਬੁਰੀਆਈਆਂ ਵੱਲੋਂ ਹਟਾਉਣ ਦਾ, ਮਾਇਆ ਵੱਲੋਂ ਹਟਾਉਣ ਦਾ, ਸੰਬੰਧੀਆਂ ਤੇ ਸੰਬੰਧੀਆਂ ਦੇ ਮੋਹ ਵੱਲੋਂ ਹਟਾਉਣ ਦਾ, ਵਿਸ਼ੇ ਵਿਕਾਰਾਂ ਵੱਲੋਂ ਹਟਾਉਣ ਦਾ ਬੜਾ ਯਤਨ ਕਰਦੇ ਆ, ਪਰ ਮਹਾਰਾਜ ਇਹ ਮਨ ਨਹੀਂ ਹਟਦਾ, ਮੁੜ ਮੁੜ ਕੇ ਉਧਰ ਹੀ ਜਾਂਦਾ, ਜਿਵੇਂ ਅਵੈੜ ਪਸ਼ੂ, ਜਿਵੇਂ ਹਰਿਆ ਪਸ਼ੂ ਦੌੜ ਦੌੜ ਕਰਕੇ ਖੇਤੀਆਂ ਚਰਨ ਵੱਲ ਹੀ ਜਾਂਦਾ ਨਾ, ਉਸੇ ਪ੍ਰਕਾਰ ਮਹਾਰਾਜ ਇਹ ਜਿਹੜਾ ਮਨ ਐਸਾ ਹੋ ਰਿਹਾ ਹੈ ਇਹ ਵਿਸ਼ਿਆਂ ਰੂਪੀ ਖੇਤੀ ਚਰਨ ਵੱਲ ਹੀ ਜਾਂਦਾ ਹੈ। ਜਿਵੇਂ ਗਧੇ ਦਾ ਸੁਭਾਅ ਹੁੰਦਾ ਨਾ, ਉਹ ਜਾ ਕਰਕੇ ਰੂੜੀਆਂ ਤੇ ਖੇਹ ਦੇ ਵਿੱਚ ਸਵਾਹ ਦੇ ਵਿੱਚ ਹੀ ਲੇਟਦਾ, ਇਸੇ ਪ੍ਰਕਾਰ ਸਾਧ ਸੰਗਤ ਜੀ ਦੋਵਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਇਹ ਜਿਹੜਾ ਮਨ ਹੈ ਇਹ ਵਿਕਾਰਾਂ ਦੀ ਸਵਾਹ ਵਿੱਚ ਹੀ ਲੇਟਦਾ ਰਹਿੰਦਾ ਹੈ, ਇਸ ਨੂੰ ਭਗਤੀ ਰੂਪੀ ਖੁਸ਼ਬੂਈ ਚੰਗੀ ਨਹੀਂ ਲੱਗਦੀ, ਭਗਤੀ ਰੂਪੀ ਚੰਦਨ ਇਸ ਨੂੰ ਚੰਗਾ ਨਹੀਂ ਲੱਗਦਾ। ਮਹਾਰਾਜ ਇਹ ਮੁੜ ਮੁੜ ਕੇ ਵਿਕਾਰਾਂ ਵੱਲ ਜਾਂਦਾ ਹੈ, ਕਿਰਪਾ ਕਰਕੇ ਦੱਸੋ ਇਹ ਅਵੈੜਾ ਮਨ, ਇਹ ਬੈੜਾ ਮਨ, ਇਹ ਭੈੜਾ ਮਨ, ਇਹ ਮਲੀਨ ਮਨ, ਇਹ ਅਪਵਿੱਤਰ ਮਨ, ਇਹ ਵਿਸ਼ਈ ਮਨ ਪਵਿੱਤਰ ਕਿਵੇਂ ਹੋਵੇ, ਨਿਰਮਲ ਕਿਵੇਂ ਹੋਵੇ, ਉੱਜਲ ਕਿਵੇਂ ਹੋਵੇ, ਪ੍ਰੇਮੀ ਕਿਵੇਂ ਹੋਵੇ, ਨਾਮ ਵਿੱਚ ਰੰਗਿਆ ਕਿਵੇਂ ਜਾਵੇ, ਮਹਾਰਾਜ ਕਿਵੇਂ ਇਹ ਮਨ ਵਸ ਵਿੱਚ ਆ ਜਾਵੇ। ਸਾਧ ਸੰਗਤ ਜੀ ਪਹਿਲਾਂ ਵੀ ਤੇ ਅੱਜ ਵੀ ਸਭ ਤੋਂ ਜ਼ਿਆਦਾ ਪੁੱਛਿਆ ਜਾਣ ਵਾਲਾ ਸਵਾਲ ਇਹੋ ਹੀ ਹੈ, ਮਨ ਕਿਵੇਂ ਵਸ ਵਿੱਚ ਆਵੇ ਜੀ, ਮਨ ਕਿਵੇਂ ਟਿਕੇ ਜੀ, ਮਨ ਨਹੀਂ ਟਿਕਦਾ, ਸਭ ਤੋਂ ਜ਼ਿਆਦਾ ਪੁੱਛਿਆ ਜਾਣ ਵਾਲਾ ਪਹਿਲਾਂ ਵੀ ਸਵਾਲ ਇਹੋ ਸੀ, ਅੱਜ ਵੀ ਇਹੋ ਹੀ ਹੈ, ਅਤੇ ਅੱਗੇ ਵੀ ਸਦਾ ਇਹੋ ਹੀ ਸਵਾਲ ਸ਼ਾਇਦ ਜ਼ਿਆਦਾ ਪੁੱਛਿਆ ਜਾਣ ਵਾਲਾ ਰਹੇਗਾ। ਮਹਾਰਾਜ ਇਹ ਅਵੈੜਾ ਮਨ ਕਿਵੇਂ ਵਸ ਵਿੱਚ ਆਵੇ, ਅਤੇ ਸਤਿਗੁਰੂ ਜੀ ਫਰਮਾਉਂਦੇ ਹਨ,
1: ਮਨ ਗੁਰਮਤਿ ਚਾਲ ਚਲਾ ਵੈਂਗੂ।
0: ਭਾਈ ਜਿਹੜੇ ਗੁਰਮਤੀਏ ਨੇ ਆਪਣੇ ਮਨ ਨੂੰ ਗੁਰਮਤ ਦੀ ਚਾਲੀ ਦੇ ਅੰਦਰ, ਸਤਿਗੁਰੂ ਜੀ ਦੀ ਸਿੱਖਿਆ ਦੇ ਅੰਦਰ ਚਲਾਉਂਦੇ ਸੀ, ਚਲਾਉਂਦੇ ਨੇ ਤੇ ਸਦਾ ਚਲਾਉਂਦੇ ਰਹਿਣਗੇ। ਮਨ ਜਿਹੜੇ ਪ੍ਰਾਣੀ ਆਪਣੇ ਮਨ ਨੂੰ ਗੁਰਮਤ ਚਾਲ ਚਲਾਵੈ ਗੋ, ਸਤਿਗੁਰੂ ਜੀ ਦੀ ਸਿੱਖਿਆ ਦੇ ਅਨੁਸਾਰ ਚਲਾਉਣਗੇ। ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਸਤਿਗੁਰੂ ਜੀ ਦੀ ਚਾਲ ਗੁਰਮਤ ਦੀ ਚਾਲ ਦੇ ਵਿੱਚ ਮਨ ਨੂੰ ਚਲਾਉਂਦੇ ਹਨ।
1: ਜੋ ਮੈਂ ਗੱਲ ਮਸਤ ਦੀਜੈ ਤਲ ਕੁੰਡੇ,
0: ਤੇ ਜਿਵੇਂ ਹਾਥੀ ਬੜਾ ਮਸਤ ਹੋਇਆ ਹੋਵੇ, ਮਦ ਮਸਤ ਹੋਇਆ ਹੋਵੇ, ਇਸੇ ਪ੍ਰਕਾਰ ਮਛਰਿਆ ਹੋਇਆ ਹੋਵੇ, ਤੇ ਜਿਉ ਮੈਗਲ ਮਸਤ ਦੀਜੈ ਤਲ ਕੁੰਡੈ, ਫਿਰ ਜਿਹੜਾ ਮਹਾਵਤ ਹੁੰਦਾ ਨਾ ਉਹਦੇ ਸਿਰ ਨੂੰ ਕੁੰਡੇ ਦੇ ਥੱਲੇ ਦਿੰਦਾ ਹੈ। ਜਦੋਂ ਹਾਥੀ ਆਪ ਮਹਾਰਾ ਹੋ ਕਰਕੇ ਚੱਲਦਾ, ਆਪਣੀ ਮਰਜ਼ੀ ਅਨੁਸਾਰ ਚੱਲਦਾ, ਹਾਥੀ ਦਾ ਆਪਣਾ ਹਾਥੀ ਮਹਾਵਤ ਦਾ ਕਹਿਣੇ ਵਿੱਚ ਨਹੀਂ ਚੱਲਦਾ ਨਾ, ਤੇ ਇਸ ਵੇਲੇ ਹਾਥੀ ਦੇ ਕੋਲ ਇੱਕ ਸ਼ਸਤਰ ਹੁੰਦਾ, ਉਸ ਦਾ ਨਾਮ ਕੁੰਡਾ ਹੁੰਦਾ ਹੈ, ਦੋਵਾਂ ਹੱਥਾਂ ਦੇ ਨਾਲ ਪਕੜ ਕਰਕੇ ਹਾਥੀ ਦੇ ਸਿਰ 'ਚ ਮਾਰਦਾ, ਹਾਥੀ ਦੀ ਨਾਲ ਹੀ ਚੀਕ ਨਿਕਲ ਜਾਂਦੀ, ਝੰਗਿਆੜ ਨਿਕਲ ਜਾਂਦੀ ਹੈ, ਹਾਥੀ ਨੂੰ ਡਰ ਪੈ ਜਾਂਦਾ, ਜੇ ਆਪਣੀ ਮਰਜ਼ੀ ਕੀਤੀ ਮਹਾਵਤ ਫਿਰ ਕੁੰਡਾ ਮਾਰੇਗਾ, ਫਿਰ ਮਹਾਵਤ ਤੋਂ ਡਰਦਾ, ਜਿੱਧਰ ਜਿੱਧਰ ਨੂੰ ਹਾਥੀ ਤੋਰਦਾ ਨਾ, ਜਿੱਧਰ ਜਿੱਧਰ ਨੂੰ ਹਾਥੀ ਨੂੰ ਮਹਾਵਤ ਤੋਰਦਾ ਨਾ, ਹਾਥੀ ਫਿਰ ਉੱਧਰ ਉੱਧਰ ਨੂੰ ਜਾਂਦਾ। ਹਾਥੀ ਹੈ ਤੇ ਬੜਾ ਬਲਵਾਨ, ਸੈਂਕੜੇ ਮਹਾਵਤਾਂ ਤੋਂ ਬਲਵਾਨ ਹੈ, ਪਰ ਜਦੋਂ ਸਿਰ ਦੇ ਉੱਪਰ ਕੁੰਡਾ ਪੈਂਦਾ ਹੈ ਸਾਧ ਸੰਗਤ ਜੀ, ਫਿਰ ਮਹਾਵਤ ਦੇ ਇਸ਼ਾਰਿਆਂ ਤੇ ਚੱਲਦਾ, ਜ਼ਰਾ ਜਿੰਨਾ ਇਸ਼ਾਰਾ ਵੀ ਕਰੇ ਤੇ ਹਾਥੀ ਉੱਧਰ ਨੂੰ ਚੱਲਦਾ। ਇਸੇ ਪ੍ਰਕਾਰ ਸਾਧ ਸੰਗਤ ਜੀ ਇਹ ਜਿਹੜਾ ਮਨ ਹੈ ਨਾ ਇਹ ਬੜਾ ਅਵੈੜਾ ਹੈ, ਮਸਤ ਹਾਥੀ ਵਰਗਾ ਹੈ, ਹੈ ਤੇ ਬੜਾ ਬਲਵਾਨ, ਸੈਂਕੜੇ ਹਜ਼ਾਰਾਂ ਸੁਰਤੀਆਂ ਬਿਰਤੀਆਂ ਇੱਕੇ ਵਾਰ ਹੀ ਪ੍ਰਗਟ ਕਰ ਲੈਂਦਾ, ਹੈ ਤੇ ਬੜਾ ਬਲਵਾਨ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਵਤ ਰੂਪ ਹੋ ਕਰਕੇ ਗਿਆਨ ਰੂਪੀ ਕੁੰਡਾ ਜਦੋਂ ਇਸਦੇ ਸਿਰ ਵਿੱਚ ਮਾਰਦੇ ਨੇ ਨਾ, ਉਸ ਵੇਲੇ ਫਿਰ ਇਹ ਮਨ ਰੂਪੀ ਹਾਥੀ ਸਤਿਗੁਰਾਂ ਦੇ ਕਹੇ ਦੇ ਵਿੱਚ ਚੱਲਦਾ ਹੈ। ਮਨ ਪੀਲਕ, ਇਸ ਪ੍ਰਕਾਰ ਇਹ ਜਿਹੜਾ ਮਨ ਹੈ ਇਹ ਹਾਥੀ ਦੀ ਨਿਆਈ ਹੈ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਗਿਆਨ ਰੂਪੀ ਕੁੰਡਾ ਮਾਰ ਕਰਕੇ ਸਿੱਧੇ ਮਾਰਗ ਦੇ ਉੱਪਰ ਚਲਾਉਣਾ ਕਰਦੇ ਹਨ ਜੀ।
1: ਗੁਰ ਅੰਕਸ ਸ਼ਬਦ ਦ੍ਰਿੜਾ ਵੈਂਗੂ।
0: ਮਹਾਰਾਜ ਸੱਚੇ ਪਾਤਸ਼ਾਹ ਜੀ ਪ੍ਰਤੱਖ ਮਹਾਵਤ ਦੇ ਕੋਲ ਤੇ ਲੋਹੇ ਦਾ ਕੁੰਡਾ ਹੁੰਦਾ ਹੈ, ਸਤਿਗੁਰੂ ਜੀ ਦੇ ਕੋਲ ਕੁੰਡਾ ਕਿਹੜਾ ਹੁੰਦਾ, ਕਿਰਪਾ ਕਰਕੇ ਦੱਸੋ, ਤੇ ਆਪ ਜੀ ਬਚਨ ਕਰਨਾ ਕਰਦੇ ਨੇ ਗੁਰ ਅੰਕਸ ਸ਼ਬਦ। ਭਾਈ ਜਿਹੜਾ ਗੁਰ ਸ਼ਬਦ ਹੈ ਨਾ, ਗੁਰੂ ਉਪਦੇਸ਼ ਹੈ ਨਾ, ਇਹ ਸਤਿਗੁਰੂ ਜੀ ਰੂਪੀ ਮਹਾਵਤ ਦੇ ਹੱਥਾਂ ਦੇ ਵਿੱਚ ਕੁੰਡਾ ਪਕੜਿਆ ਹੋਇਆ, ਤੇ ਸਤਿਗੁਰੂ ਜੀ ਕਿਰਪਾਲਤਾ ਕਰਕੇ ਇਹਨਾਂ ਗੁਰ ਸ਼ਬਦਾਂ ਨੂੰ ਗੁਰਸਿੱਖ ਦੇ ਤਾਂ ਹੀ ਦ੍ਰਿੜ ਕਰਵਾ ਦਿੰਦੇ ਨੇ, ਪਹਿਲਾਂ ਦ੍ਰਿੜ ਕਰਵਾਉਂਦੇ ਸੀ, ਹੁਣ ਕਰਵਾ ਰਹੇ ਨੇ, ਅੱਗੇ ਕਰਵਾਉਂਦੇ ਰਹਿਣਗੇ। ਇਹ ਗੁਰ ਸ਼ਬਦ ਸਾਧ ਸੰਗਤ ਜੀ ਇੱਕ ਓਅੰਕਾਰ ਤੋਂ 18-10-20 ਤੱਕ ਸਾਰੀ ਗੁਰਬਾਣੀ ਸ਼ਬਦ ਹੈ, ਸਾਰੀ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਬਾਣੀ, ਅੱਖਰ ਅੱਖਰ ਤੇ ਗੁਰੂ ਭਾਵਨਾ ਰੱਖਣੀ, ਸਾਧ ਸੰਗਤ ਜੀ ਇਹ ਗੁਰ ਸ਼ਬਦ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਉਕਤੀਆਂ ਜੁਗਤੀਆਂ ਦੇ ਨਾਲ ਸਿੱਖਿਆ ਦਿੰਦੇ ਨੇ, ਕਦੇ ਪਿਆਰ ਦੇ ਨਾਲ ਸਿੱਖਿਆ ਦਿੰਦੇ ਨੇ, ਕਦੇ ਝਿੜਕ ਕੇ ਸਿੱਖਿਆ ਦਿੰਦੇ ਨੇ, ਰੇ ਪਾਪੀ ਤੈਂ ਕਵਨ ਕੀ ਮਤ ਲੀਨ। ਇਸੇ ਪ੍ਰਕਾਰ ਜੇ ਗੁਰ ਝਿੜਕੇ ਤਾਂ ਮਿੱਠਾ ਲੱਗਾ, ਜੇ ਬਖਸੇ ਤਾਂ ਗੁਰ ਵਡਿਆਈ। ਕਦੇ ਸਤਿਗੁਰੂ ਜੀ ਸੂਰਬੀਰ ਬਹਾਦਰ ਬਣਾਉਣ ਵਾਸਤੇ ਵਿੱਚ ਤਰਨਾਟਕ ਰਾਹੀਂ ਸਿੱਖਿਆ ਦਿੰਦੇ ਨੇ, ਕਦੇ ਵਿਸ਼ੇ ਵਿਕਾਰਾਂ ਵੱਲੋਂ ਮੋੜਨ ਵਾਸਤੇ ਤੇ ਹੋੜਨ ਵਾਸਤੇ ਚਰਿੱਤਰਾਂ ਦੁਆਰਾ ਸਿੱਖਿਆ ਦਿੰਦੇ ਨੇ। ਭਾਈ ਦੇਖੋ, ਜਿਨ੍ਹਾਂ ਨੇ ਆਪਣੇ ਆਪ ਨੂੰ ਵਿਸ਼ੇ ਵਿਕਾਰਾਂ ਵਿੱਚ ਪਾ ਲਿਆ, ਏਡੇ ਵੱਡੇ ਵੱਡੇ ਰਾਜੇ ਮਹਾਰਾਜੇ ਖਤਮ ਹੋ ਗਏ, ਤਬਾਹ ਹੋ ਗਏ, ਬਰਬਾਦ ਹੋ ਗਏ, ਨਾਮੋ ਨਿਸ਼ਾਨ ਮਿਟ ਗਿਆ। ਤੇ ਜੇ ਏਡੇ ਵੱਡੇ ਵੱਡੇ ਲਸ਼ਕਰਾਂ ਦੇ ਰਾਜੇ ਕਾਮ ਬਿਰਤੀ ਕਰਕੇ ਮਿਟ ਗਏ, ਖਤਮ ਹੋ ਗਏ, ਤੇ ਆਮ ਬੰਦਾ ਵਿਚਾਰਾ ਕੀ ਹੈ ਜਿਹੜਾ ਬਚ ਜਾਵੇਗਾ। ਇਸ ਪ੍ਰਕਾਰ ਕਦੇ ਚਰਿੱਤਰਾਂ ਦੁਆਰਾ ਸਿੱਖਿਆ ਦਿੰਦੇ ਨੇ, ਤੇ ਕਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਸ਼ਸਤਰ ਨਾਮ ਵਾਲਾ ਉਚਾਰਨ ਕਰਕੇ ਸ਼ਸਤਰਾਂ ਦਾ ਪੂਜਨ ਕਰਨਾ ਸਿਖਾਉਂਦੇ ਨੇ। ਸਹਿਫ ਸਰੋਹੀ ਸਹਿਥੀ ਯਹ ਹਮਾਰੇ ਪੀਰ, ਕਿਉਂਕਿ ਗੁਰੂ ਕਾ ਸਿੱਖ ਸੂਰਮਾ ਹੋਵੇ ਕਾਇਰ ਨਾ ਹੋਵੇ। ਸਤਿਗੁਰੂ ਜੀ ਇਸ ਪ੍ਰਕਾਰ ਭਾਂਤ ਭਾਂਤ ਤਰੀਕੇ ਦੇ ਨਾਲ ਗੁਰ ਸ਼ਬਦ ਦੁਆਰਾ ਸਿੱਖਿਆ ਦ੍ਰਿੜ ਕਰਵਾਉਣਾ ਕਰਦੇ ਹਨ ਜੀ। ਵਿਸ਼ਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ ਹਨ,
1: ਚਲ ਤਾਉ ਚਲੈ ਚਲੈ ਦਹ ਦਹ ਦਿਸੂ।
0: ਭਾਈ ਇਹ ਜਿਹੜਾ ਚਲ ਤਾਉ, ਸਦਾ ਚਲਾਏ ਰਹਿਣ ਵਾਲਾ ਮਨ ਚੱਲਿਆ ਹੀ ਰਹਿੰਦਾ ਹੈ, ਕਦੇ ਇੱਕ ਦਿਸ਼ਾ ਤੇ ਇੱਕ ਜਗ੍ਹਾ ਤੇ ਠਹਿਰਦਾ ਹੀ ਨਹੀਂ, ਤੇ ਜੀਵ ਇਸ ਦੇ ਪਿੱਛੇ ਪਿੱਛੇ ਚੱਲਿਆ ਜਾਂਦਾ ਹੈ। ਦਹ ਦਹ ਦਿਸ, ਇਹ ਤ੍ਰਿਸ਼ਨਾ ਰੂਪੀ ਤੇ ਕਾਮ ਦੀ ਅਗਨੀ ਦਾ ਦਹ ਸਾੜਿਆ ਹੋਇਆ, ਦਗਦ ਕੀਤਾ ਹੋਇਆ ਮਨ ਦਸਾਂ ਹੀ ਦਿਸ਼ਾਵਾਂ ਦੇ ਅੰਦਰ ਸਦਾ ਭਰਮਦਾ ਹੈ। ਇਸੇ ਪ੍ਰਕਾਰ
1: ਚਲ ਤਾਉ ਚਲੈ ਚਲੈ ਦਹ ਦਹ ਦਿਸ।
0: ਭਾਈ ਚਲ ਤਾਉ ਚਲਾਏ ਮਾਨ ਕੀ ਵਾਲੀ, ਇਹ ਮਾਇਆ ਹੈ ਤੇ ਮਾਇਆ ਰਚਤ ਇਹ ਚੱਲਦਾ ਰਹਿਣ ਵਾਲਾ ਸੰਸਾਰ ਹੈ, ਤੇ ਸੰਸਾਰ ਦੇ ਮੋਹ ਦੇ ਵਿੱਚ ਚੱਲਦਾ ਹੈ ਇਹ ਮਨ, ਤੇ ਮਾਇਆ ਅਤੇ ਤ੍ਰਿਸ਼ਨਾ ਦਾ ਦਗਦ ਕੀਤਾ ਹੋਇਆ ਇਹ ਮਨ ਦਸਾਂ ਹੀ ਦਿਸ਼ਾਵਾਂ ਦੇ ਅੰਦਰ ਬਹੁਤਾ ਜੋ ਭਰਮਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਹਰੀ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਮ ਦੇ ਵਿੱਚ ਲਿਵ ਲਗਾ ਕਰਕੇ ਨਾ ਇਸ ਮਨ ਨੂੰ ਚਲਾਏ ਮਾਨਗੀ ਵੱਲੋਂ ਰੱਖ ਲੈਂਦੇ ਨੇ, ਟਿਕਾ ਲੈਂਦੇ ਨੇ, ਟਿਕਾਏ ਮਾਨ ਕਰ ਦਿੰਦੇ ਹਨ ਜੀਓ।
1: ਸਤਿਗੁਰ ਸ਼ਬਦ ਦੇ ਰਿਦ ਅੰਤਰ,
0: ਮਹਾਰਾਜ ਸੱਚੇ ਪਾਤਸ਼ਾਹ ਜੀ ਸਤਿਗੁਰੂ ਜੀ ਕਿਵੇਂ ਮਨ ਨੂੰ ਟਿਕਾਉਂਦੇ ਨੇ, ਕਿਵੇਂ ਇਕਾਗਰ ਕਰਦੇ ਨੇ। ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਫਰਮਾਉਂਦੇ ਨੇ, ਭਾਈ ਇਹ ਪੂਰਿਆ ਸਤਿਗੁਰਾਂ ਦਾ ਪ੍ਰਤਾਪ ਹੈ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ, ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਸ਼ਬਦ ਦੇ ਰਿਦ ਅੰਤਰ, ਦੱਦੇ ਲਾਂ ਈੜੀ ਸਿਹਾਰੀ ਪਾਠ ਹੈ, ਦੇ ਈੜੀ ਸਿਹਾਰੀ ਨਿਸ਼ਚੇ ਦੀ ਵਾਚਕ ਜਾਣਨੀ ਹੈ। ਭਾਈ ਨਿਸ਼ਚੇ ਦੇ ਸਹਿਤ ਜਾਨਣਾ ਕਰੋ, ਸਤਿਗੁਰੂ ਸੱਚੇ ਪਾਤਸ਼ਾਹ ਜੀ ਗੁਰਸਿੱਖ ਦੇ ਹਿਰਦੇ ਦੇ ਅੰਦਰ ਗੁਰ ਸ਼ਬਦ ਦਾ ਪਿਆਰ ਲਗਾ ਦਿੰਦੇ ਨੇ, ਗੁਰਸਿੱਖ ਦੇ ਹਿਰਦੇ ਦੇ ਅੰਦਰ ਗੁਰ ਸ਼ਬਦ ਦੀ ਲਿਵ ਬਖਸ਼ ਦਿੰਦੇ ਨੇ, ਗੁਰ ਸ਼ਬਦ ਦੀ ਇਕਾਗਰਤਾ ਮਨ ਨੂੰ ਬਖਸ਼ ਦਿੰਦੇ ਹਨ ਜੀਓ।
1: ਮੁਖ ਅੰਮ੍ਰਿਤ ਨਾਮ ਚੁਆ ਵੈਂਗੋ,
0: ਤੇ ਜਿੱਥੇ ਹਿਰਦੇ ਦੇ ਅੰਦਰ ਗੁਰ ਸ਼ਬਦ ਦਾ ਪਿਆਰ ਬਖਸ਼ਦੇ ਨੇ, ਸ਼ੁਰੂਆਤ ਮੁਖ ਤੋਂ ਕਰਦੇ ਨੇ। ਗਰੀਬ ਨਿਵਾਜ ਜੀ ਐਸੀ ਕਿਰਪਾ ਕਰਦੇ ਨੇ, ਅੰਤਰ ਮੁਖ, ਮੁਖ ਦੇ ਅੰਤਰ ਅੰਮ੍ਰਿਤ ਨਾਮ ਚੁਆਵੈ ਗੋ, ਅੰਮ੍ਰਿਤ ਨਾਮ ਨੂੰ ਚੁਆ ਦਿੰਦੇ ਨੇ। ਅੰਮ੍ਰਿਤ ਨਾਮ ਧਾਰਾਵਤ ਮੁਖ ਦੇ ਅੰਦਰ ਪ੍ਰਗਟ ਹੋ ਆਉਂਦਾ ਹੈ, ਜਿਹੜੇ ਰਸਨਾ ਦੇ ਨਾਲ ਹਰ ਵੇਲੇ ਜਪਦੇ ਨੇ ਸਤਨਾਮ ਸ੍ਰੀ ਵਾਹਿਗੁਰੂ। ਉਪਦੇਸ਼ ਬਖਸ਼ਿਆ ਨਾ ਅੰਤਰ ਗੁਰ ਆਰਾਧਨਾ, ਮਹਾਰਾਜ ਹਿਰਦੇ ਦੇ ਅੰਦਰ ਆਰਾਧਨਾ ਹੁੰਦੀ ਨਹੀਂ, ਮਨ ਤੇ ਦੌੜਾ ਫਿਰਦਾ, ਆਰਾਧਨਾ ਵਾਲਾ ਕਿਵੇਂ ਹੋਵੇ। ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਜਿਹਵਾ ਜਪ ਗੁਰ ਨਾਉ। ਭਾਈ ਸ਼ੁਰੂਆਤ ਰਸਨਾ ਤੋਂ ਹੋਣੀ ਹੈ, ਜੇ ਰਸਨਾ ਤੋਂ ਨਾ ਜਪੀਏ ਤੇ ਚਾਹੀਏ ਸਿੱਧਾ ਹਿਰਦੇ ਵਿੱਚ ਜਾਪ ਸ਼ੁਰੂ ਹੋ ਜਾਵੇ ਤੇ ਖਿਮਾ ਕਰਨਾ ਸਾਧ ਸੰਗਤ ਜੀ, ਫਿਰ ਜਾਪ ਕੱਚਾ ਰਹਿ ਜਾਂਦਾ, ਹਿਰਦੇ ਦੇ ਵਿੱਚ ਵੀ ਜਾਪ ਚੱਲਦਾ ਨਹੀਂ। ਸ਼ੁਰੂਆਤ ਰਸਨਾ ਤੋਂ ਹੀ ਕਰਨੀ ਪਵੇਗੀ, ਤੇ ਸਤਿਗੁਰੂ ਜੀ ਕਿਰਪਾ ਕਰਕੇ ਰਸਨਾ ਦੇ ਨਾਲ ਅੰਮ੍ਰਿਤ ਨਾਮ ਨੂੰ ਜਪਾ ਜਪਾ ਕਰਕੇ ਨਾਮ ਦਾ ਅੰਮ੍ਰਿਤ ਰਸ ਮੁਖ ਦੇ ਵਿੱਚ ਚੋ ਦਿੰਦੇ ਨੇ, ਫਿਰ ਐਸਾ ਅੰਮ੍ਰਿਤ ਰਸ ਸਵਾਦਲਾ ਅਤ ਰਸਦਾਇਕ ਰਸਨਾ ਦੇ ਅੰਦਰ ਮੁਖ ਦੇ ਅੰਦਰ ਪ੍ਰਤੀਤ ਹੁੰਦਾ ਹੈ, ਇਹ ਰਸ ਕਦੇ ਛੱਡਿਆ ਹੀ ਨਹੀਂ ਜਾਂਦਾ। ਤੇ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਜਦੋਂ ਇਸ ਪ੍ਰਕਾਰ ਰਸਨਾ ਰਸਾਇਣ ਰਸਾਂ ਦੇ ਘਰ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਦੇ ਰਸ ਨੂੰ ਮੰਨਣੇ ਵਾਲੇ ਹੋ ਜਾਂਦੀ ਏ, ਫਿਰ ਇਹ ਜਿਹੜਾ ਅੰਮ੍ਰਿਤ ਨਾਮ ਹਿਰਦੇ ਦੇ ਵਿੱਚ ਉਤਰਦਾ ਹੈ। ਸਾਧ ਸੰਗਤ ਜੀ, ਜੇ ਜਲ ਛਕਣਾ ਪਹਿਲਾਂ ਮੁੱਖ ਵਿੱਚ ਪਾਵਾਂਗੇ ਪੇਟ ਵਿੱਚ ਤਾਂ ਹੀ ਜਾਵੇਗਾ ਨਾ, ਜੇ ਭੋਜਨ ਛਕਣਾ ਹੈ ਮੁੱਖ ਵਿੱਚ ਗ੍ਰਾਹੀ ਬੁਰਕੀ ਪਾਈ ਜਾਵੇਗੀ ਪੇਟ ਵਿੱਚ ਤਾਂ ਹੀ ਜਾਵੇਗਾ ਨਾ। ਕੋਈ ਆਖੇ ਜੀ ਭੁੱਖ ਤਾਂ ਢਿੱਡ 'ਚ ਲਖੀਏ ਤੇ ਬੁਰਕੀ ਮੂੰਹ 'ਚ ਕਿਉਂ ਪਾਵਾਂ, ਤੇ ਉਹ ਕਦੇ ਰੱਜ ਨਹੀਂ ਸਕਦਾ। ਇਸੇ ਪ੍ਰਕਾਰ ਸਾਧ ਸੰਗਤ ਜੀ, ਸ਼ਬਦ ਵਿੱਚ ਇਕਾਗਰ ਤੇ ਹਿਰਦੇ ਨੂੰ ਕਰਨਾ ਹੈ, ਪਰ ਜਪਣਾ ਰਸਨਾ ਦੇ ਨਾਲ ਪਵੇਗਾ। ਜੇ ਕੋਈ ਕਵੇ ਜੀ ਇਕਾਗਰ ਤੇ ਮਨ ਕਰਨਾ ਰਸਨਾ ਨਾਲ ਕਿਉਂ ਜਪਾਂ, ਫਿਰ ਅੰਮ੍ਰਿਤ ਨਾਮ ਰੂਪੀ ਭੋਜਨ ਤੋਂ ਭੁੱਖਾ ਹੀ ਰਹਿ ਜਾਵੇਗਾ, ਅੰਮ੍ਰਿਤ ਰਸ ਤੋਂ ਤਰਸਦਾ ਹੋਇਆ ਵਿਲਕਦਾ ਹੋਇਆ ਪਿਆਸਾ ਮਰ ਜਾਵੇਗਾ, ਫਿਰ ਨਹੀਂ ਹਿਰਦਾ ਇਕਾਗਰ ਹੁੰਦਾ। ਪਹਿਲਾਂ ਰਸਨਾ ਦੇ ਨਾਲ ਜਪਣਾ ਪਵੇਗਾ। ਸਾਧ ਸੰਗਤ ਜੀ, ਭੋਜਨ ਦੀ ਲੋੜ ਪੇਟ ਦੇ ਵਿੱਚ ਢਿੱਡ ਦੇ ਵਿੱਚ ਹੈ, ਪਰ ਮੁੱਖ ਵਿੱਚ ਪਾ ਕਰਕੇ ਚੰਗੀ ਤਰ੍ਹਾਂ ਚਿਥਿਆ ਜਾਂਦਾ ਚਬਾਇਆ ਜਾਂਦਾ, ਫਿਰ ਅੰਦਰ ਗੁਰਾਹੀ ਨੂੰ ਲੰਘਾਇਆ ਜਾਂਦਾ ਤੇ ਪੇਟ ਦੀ ਭੁੱਖ ਮਿਟਦੀ ਏ। ਇਸੇ ਪ੍ਰਕਾਰ ਪਰਮੇਸ਼ਰ ਜੀ ਨੂੰ ਮਿਲਣੇ ਦੀ ਤੜਫ ਮਨ ਦੇ ਅੰਦਰ ਹੈ, ਪਰ ਉਹ ਤੜਫ ਪੂਰੀ ਤਾਂ ਹੋਵੇਗੀ ਪਹਿਲਾਂ ਰਸਨਾ ਦੇ ਨਾਲ ਜਪ ਜਪ ਕਰਕੇ ਅਭਿਆਸ ਕਰਕੇ ਰਸਨਾ ਦੇ ਨਾਲ ਅੰਮ੍ਰਿਤ ਰਸ ਨੂੰ ਮਾਣਿਆ ਜਾਵੇ। ਫਿਰ ਸਾਧ ਸੰਗਤ ਜੀ, ਇਹ ਅੰਮ੍ਰਿਤ ਨਾਮ ਅੰਮ੍ਰਿਤ ਰਸ ਹਿਰਦੇ ਦੇ ਵਿੱਚ ਉਤਰਦਾ ਤੇ ਜਿਹੜਾ ਹਿਰਦਾ ਹੈ ਗੁਰ ਸ਼ਬਦ ਦੇ ਅੰਦਰ ਇਕਾਗਰ ਹੋ ਜਾਂਦਾ ਹੈ। ਸਤਿਗੁਰ ਸ਼ਬਦ ਦੇ ਰਿਦ ਅੰਤਰ ਮੁੱਖ ਅੰਮ੍ਰਿਤ ਮੁੱਖ ਅੰਮ੍ਰਿਤ ਨਾਮ ਚੁਆਵੈ ਗੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਅੰਮ੍ਰਿਤ ਨਾਮ ਨੂੰ ਮੁੱਖ ਦੇ ਵਿੱਚ ਧਾਰਾਵਤ ਚੁਆ ਦਿੰਦੇ ਨੇ, ਫਿਰ ਇਹ ਜਿਹੜਾ ਸਤਿਗੁਰੂ ਜੀ ਦਾ ਬਖਸ਼ਿਸ਼ ਕੀਤਾ ਅੰਮ੍ਰਿਤ ਨਾਮ ਹੈ, ਇਸ ਦੇ ਵਿੱਚ ਗੁਰ ਸ਼ਬਦ ਦੁਆਰਾ ਹਿਰਦਾ ਇਕਾਗਰ ਹੋ ਜਾਂਦਾ ਲੀਨ ਹੋ ਜਾਂਦਾ ਹੈ, ਨਾਮ ਦੇ ਅੰਦਰ ਹੀ ਤਦਾਕਾਰ ਹੋ ਜਾਂਦਾ ਮਿਲ ਜਾਂਦਾ ਹੈ ਜੀਓ।
1: ਬਿਸਿਆਰ ਬਿਸੂ ਪਰੇ ਹੈ ਪੂਰਨ।
0: ਮਹਾਰਾਜ ਸੱਚੇ ਪਾਤਸ਼ਾਹ ਜੀ, ਇਹ ਜਿਹੜੇ ਸਾਡੇ ਇੰਦਰੇ ਨੇ ਨਾ, ਦਸੇ ਹੀ ਇੰਦਰੇ ਵਿਕਾਰਾਂ ਵੱਲ ਬੜੇ ਦੌੜ ਦੌੜ ਕੇ ਜਾਂਦੇ ਨੇ, ਤੇ ਸਤਿਗੁਰੂ ਜੀ ਬਚਨ ਕਰਦੇ ਨੇ ਭਾਈ ਜਿਵੇਂ ਜਿਹੜੇ ਬਿਸੀਅਰ ਨੇ ਨਾ, ਬਿਸੂ ਭਰੇ ਹੈ ਪੂਰਨ, ਉਹਨਾਂ ਦੇ ਮੁੱਖ ਦੇ ਵਿੱਚ ਸੱਪਾਂ ਦੇ ਜਿਹੜਾ ਸੱਪ ਹੁੰਦਾ ਉਹਦੇ ਮੂੰਹ ਦੇ ਵਿੱਚ ਇੱਕ ਛਾਲਾ ਹੁੰਦਾ, ਤੇ ਜਿਹੜਾ ਮੂੰਹ ਦੇ ਵਿੱਚ ਛਾਲਾ ਜਿਹਾ ਹੁੰਦਾ ਨਾ, ਉਹ ਜ਼ਹਿਰ ਦੇ ਨਾਲ ਭਰਿਆ ਹੁੰਦਾ, ਉਸ ਨੂੰ ਛਾਲਾ ਕਹਿ ਲਓ, ਜ਼ਹਿਰ ਦੀ ਪੋਟਲੀ ਕਹਿ ਲਓ। ਤੇ ਜਦੋਂ ਸੱਪ ਕਿਸੇ ਨੂੰ ਲੜਦਾ ਨਾ, ਤੇ ਸਾਧ ਸੰਗਤ ਜੀ ਜਦੋਂ ਦੰਦੀ ਵੱਢ ਕੇ ਸੱਪ ਪੁੱਠਾ ਹੋ ਜਾਂਦਾ, ਉਦੋਂ ਆਪਣੇ ਦੰਦਾਂ ਰਾਹੀਂ ਜ਼ਹਿਰ ਆਪਣਾ ਦੂਸਰੇ ਸਾਹਮਣੇ ਵਾਲੇ ਦੇ ਸਰੀਰ ਵਿੱਚ ਭੇਜਦਾ ਘੱਲਦਾ, ਫਿਰ ਸਾਹਮਣੇ ਵਾਲੇ ਨੂੰ ਜ਼ਹਿਰ ਚੜ੍ਹਦੀ, ਫਿਰ ਉਹ ਤੜਫਦਾ। ਇਸੇ ਪ੍ਰਕਾਰ ਇਹ ਜਿਹੜਾ ਮਨ, ਇਹ ਸੱਪ ਦੀ ਨਿਆਈ ਹੈ, ਵਿਸ਼ੇ ਵਿਕਾਰਾਂ ਰੂਪੀ ਜ਼ਹਿਰ ਦਾ ਛਾਲਾ ਅਥਵਾ ਪੋਟਲੀ ਇਸ ਦੇ ਮੁੱਖ ਦੇ ਵਿੱਚ ਹੈ, ਤੇ ਜਿਹੜੇ ਜਿਹੜੇ ਇੰਦਰੇ ਨੂੰ ਇਹ ਦੰਦੀ ਵੱਢ ਕੇ ਮਨ ਪੁੱਠਾ ਹੋ ਜਾਂਦਾ ਅਰਥਾਤ ਉਲਟੀ ਬਿਰਤੀ ਕਰਦਾ, ਉਸੇ ਉਸੇ ਨੂੰ ਵਿਸ਼ੇ ਵਿਕਾਰਾਂ ਦੀ ਜ਼ਹਿਰ ਚੜ੍ਹਦੀ ਏ। ਕਦੇ ਅੱਖਾਂ ਨੂੰ ਇਸ ਦੀ ਜ਼ਹਿਰ ਚੜ੍ਹਦੀ ਏ ਕਿ ਵਿਸ਼ੇ ਵਿਕਾਰਾਂ ਦੇ ਪਰਾਇਣ ਹੋ ਕਰਕੇ ਰੂਪ ਧਨ ਨੂੰ ਦੇਖਣਾ ਚਾਹੁੰਦੇ ਨੇ, ਕਦੇ ਪੈਰਾਂ ਨੂੰ ਜ਼ਹਿਰ ਚੜ੍ਹਦੀ ਕੁਸੰਗਤ ਵੱਲ ਜਾਣਾ ਚਾਹੁੰਦੇ ਨੇ, ਕਦੇ ਇਸੇ ਪ੍ਰਕਾਰ ਰਸਨਾ ਨੂੰ ਜ਼ਹਿਰ ਚੜ੍ਹਦੀ ਏ, ਰਸਨਾ ਭੱਖ ਭੱਖ ਖਾਣਾ ਚਾਹੁੰਦੀ ਏ। ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ ਭਾਈ, ਜਿਵੇਂ ਸੱਪ ਦੇ ਮੁੱਖ ਦੇ ਅੰਦਰਲੀ ਥੈਲੀ ਉਹ ਛਾਲਾ ਜਿਹਾ ਮੂੰਹ ਦੇ ਅੰਦਰ ਜ਼ਹਿਰ ਦੇ ਨਾਲ ਭਰਿਆ ਹੋਇਆ ਹੁੰਦਾ, ਇਸੇ ਪ੍ਰਕਾਰ ਇਹ ਜਿਹੜਾ ਮਨ ਹੈ ਜਨਮਾਂ ਜਨਮਾਂਤਰਾਂ ਦੇ ਵਿਸ਼ੇ ਵਿਕਾਰਾਂ ਦੀ ਸੰਕਲਪਾਂ ਤੇ ਵਿਕਲਪਾਂ ਰੂਪੀ ਜ਼ਹਿਰ ਜ਼ਹਿਰ ਦੀ ਪੋਟਲੀ ਇਸ ਦੇ ਅੰਦਰ ਭਰੀ ਹੋਈ ਹੈ। ਤੇ ਮਹਾਰਾਜ ਫਿਰ ਇਸ ਜ਼ਹਿਰ ਤੋਂ ਬਚਿਆ ਕਿਵੇਂ ਜਾਵੇ? ਸਤਿਗੁਰੂ ਜੀ ਬਚਨ ਕਰਦੇ ਨੇ, ਜਿਵੇਂ ਗਾਰੂੜੂ ਮੰਤਰ ਹੁੰਦਾ ਨਾ, ਜਿਹੜੇ ਮੰਤਰੀ ਲੋਕ ਮੰਤਰਾਂ ਦੇ ਸਿੱਧ ਕਰਨ ਵਾਲੇ ਹੁੰਦੇ ਨੇ, ਉਹ ਗਾਰੂੜੂ ਮੰਤਰ ਮੁੱਖ ਚੋਂ ਪੜ੍ਹਦੇ ਨੇ। ਜਦੋਂ ਗਾਰੂੜੂ ਮੁੱਖ ਦੇ ਵਿੱਚੋਂ ਮੰਤਰ ਪੜ੍ਹਨਾ ਕਰਦੇ ਨੇ, ਸੱਪਾਂ ਦੇ ਕੁੰਡ ਵਿੱਚ ਵੀ ਚਲੇ ਜਾਣ, ਸੱਪਾਂ ਨੂੰ ਹੱਥਾਂ ਦੇ ਨਾਲ ਫੜੀ ਜਾਣ, ਪਲੋਸੀ ਜਾਣ, ਗਲ ਵਿੱਚ ਪਾ ਲੈਣ, ਥੈਲੇ 'ਚ ਪਾ ਲੈਣ, ਕੋਈ ਵੀ ਕਿਰਿਆ ਕਰ ਲੈਣ, ਫਿਰ ਜਿਹੜਾ ਸੱਪ ਉਹਨਾਂ ਨੂੰ ਡੰਗ ਨਹੀਂ ਮਾਰਦਾ। ਗਾਰੂੜੂ ਸ਼ਬਦ ਸੁਣਦਿਆਂ ਸਾਰ ਸੱਪ ਵਸੀਕਾਰ ਹੋ ਜਾਂਦਾ ਹੈ। ਤੇ ਗਰੀਬ ਨਿਵਾਜ ਸਾਹਿਬ ਜੀ ਬਚਨ ਕਰਨਾ ਕਰਦੇ ਨੇ, ਭਾਈ ਇਹ ਪੂਰਿਆਂ ਸਤਿਗੁਰਾਂ ਦੀ ਵਡਿਆਈ ਹੈ, ਜੋ ਸਤਿਗੁਰੂ ਜੀ ਨੇ ਗੁਰ ਗਾਰੂੜ ਸ਼ਬਦ ਮੁਖ ਪਾਵੈ ਗੋ, ਜੋ ਸਤਿਗੁਰੂ ਜੀ ਉਪਦੇਸ਼ ਬਖਸ਼ਿਸ਼ ਕਰਦੇ ਨੇ ਨਾ ਗੁਰ ਸ਼ਬਦ ਗੁਰਬਾਣੀ ਦੁਆਰਾ, ਇਹ ਗਾਰੂੜੂ ਮੰਤਰ ਹੈ। ਤੇ ਗਾਰੂੜੂ ਮੰਤਰ ਜਦੋਂ ਗੁਰਸਿੱਖ ਦੇ ਮੁੱਖ ਵਿੱਚ ਪਾਉਂਦੇ ਨੇ ਅਰਥਾਤ ਸਿੱਖਿਆ ਨੂੰ ਦ੍ਰਿੜ ਕਰਾਉਂਦੇ ਨੇ, ਫਿਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਰੂਪੀ ਸੱਪ ਵੀ ਨਹੀਂ ਡੱਸਦੇ। ਮਨ ਰੂਪੀ ਜਿਹੜਾ ਸੱਪ ਹੈ ਇਸ ਦੀ ਜਿਹੜੀ ਵਿਹੋ ਫਿਰ ਨਹੀਂ ਚੜ੍ਹਦੀ, ਇਹ ਵਸੀਕਾਰ ਹੋ ਜਾਂਦਾ ਹੈ।
1: ਮਾਇਆ ਭੁਯੰਗ ਤਿਸ ਨੇੜ ਨਾ ਆਵੈ।
0: ਤੇ ਮਹਾਰਾਜ ਸੱਚੇ ਪਾਤਸ਼ਾਹ ਜੀ, ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਮਾਇਆ ਨੂੰ ਵੀ ਤੇ ਨਾਗਣੀ ਆਖਿਆ ਨਾ, ਮਹਾਰਾਜ ਇਹ ਮਾਇਆ ਨਾਗਣੀ ਵੀ ਤੇ ਡੱਸਦੀ ਏ ਨਾ। ਤੇ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਭਾਈ ਮਾਇਆ ਰੂਪੀ ਭੁਯੰਗ ਨਾਗਣੀ ਉਹਨਾਂ ਗੁਰਮੁਖਾਂ ਦੇ ਦੱਸਣ ਵਾਸਤੇ ਨੇੜੇ ਨਹੀਂ ਆਉਂਦੀ, ਚਾਕਰੀ ਉਹ ਕਰਨ ਵਾਸਤੇ, ਸੇਵਾ ਕਰਨ ਵਾਸਤੇ ਤੇ ਦਾਸੀ ਹੋ ਜਾਂਦੀ ਹੈ, ਪਰ ਦੱਸਣ ਵਾਸਤੇ ਡੰਗ ਮਾਰਨ ਵਾਸਤੇ ਨੇੜੇ ਨਹੀਂ ਆਉਂਦੀ ਹੈ। ਜਿਵੇਂ ਝਾੜਾ ਕਰਨ ਵਾਲੇ ਹੁੰਦੇ ਨੇ ਨਾ, ਨਿੰਮ ਦੇ ਪੱਤੇ ਲੈ ਕੇ, ਧਰੇਕ ਦੇ ਪੱਤੇ ਲੈ ਕੇ, ਕੋਈ ਦਾਤਰੀ ਲੈ ਕੇ ਫਾਂਡਾ ਕਰਦੇ ਨੇ, ਮੰਤਰ ਪੜ੍ਹਦੇ ਨੇ, ਝਾੜਾ ਕਰਦੇ ਨੇ ਤੇ ਜ਼ਹਿਰ ਉਤਾਰ ਦਿੰਦੇ ਨੇ। ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਭਾਈ ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰ ਦਿੱਤੀ, ਬਖਸ਼ਿਸ਼ ਕਰ ਦਿੱਤੀ, ਮਾਇਆ ਰੂਪੀ ਸੱਪਣੀ ਨੇੜੇ ਨਹੀਂ ਆਉਂਦੀ ਜੀ। ਕਿਉਂ ਨਹੀਂ ਆਉਂਦੀ? ਬਿਖ ਝਾਰ ਝਾਰ ਲਿਵ ਲਾਵੈ ਗੋ, ਸਤਿਗੁਰੂ ਜੀ ਆਪਣੇ ਉਪਦੇਸ਼ ਦੇ ਝਾੜੇ ਦੇ ਨਾਲ ਵਿਸ਼ੇ ਵਿਕਾਰਾਂ ਨੂੰ ਝਾੜ ਝਾੜ ਕੇ ਲਾਹ ਦਿੰਦੇ ਨੇ। ਕਦੇ ਕੀਰਤਨ ਦੁਆਰਾ ਵਿਕਾਰਾਂ ਨੂੰ ਝਾੜਦੇ ਨੇ, ਕਦੇ ਕਥਾ ਵਿਖਿਆਣਾ ਦੁਆਰਾ ਝਾੜਦੇ ਨੇ, ਕਦੇ ਇਸੇ ਪ੍ਰਕਾਰ ਅੰਮ੍ਰਿਤਮਈ ਗੁਰਬਾਣੀ ਦੇ ਪਾਠ ਦੁਆਰਾ ਵਿਕਾਰਾਂ ਨੂੰ ਝਾੜਦੇ ਨੇ। ਝਾੜਨੇ ਵਾਲੇ ਹੋ ਕਰਕੇ ਵਿਕਾਰਾਂ ਨੂੰ ਝਾੜ ਝਾੜ ਕੇ ਗੁਰਸਿੱਖ ਦੀ ਲਿਵ ਨਾਮ ਅੰਮ੍ਰਿਤ ਦੇ ਵਿੱਚ ਲਾ ਦਿੰਦੇ ਹਨ। ਜੀਓ
1: ਸਵਾਨ ਲੋਭ ਨਗਰ ਮਹਿ ਸਭ ਲਾ।
0: ਸੱਚੇ ਪਾਤਸ਼ਾਹ ਜੀ, ਜਿੰਦੜੀ ਵਿਚਾਰੀ ਇੱਕ ਹੈ ਤੇ ਸ਼ਿਕਾਰੀ ਇਸ ਨੂੰ ਮਾਰ ਲੈਣ ਵਾਲੇ ਬਹੁਤੇ ਨੇ। ਜਿੱਥੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ, ਜਿੱਥੇ ਮਾਇਆ ਰੂਪ ਸਪਣੀਏ ਮਹਾਰਾਜ, ਉੱਥੇ ਲੋਭ ਰੂਪੀ ਕੁੱਤਾ ਵੀ ਤੇ ਹੈ ਨਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ ਨੇ ਨਾ, ਇਹ ਜਿਹੜਾ ਲੋਭ ਰੂਪੀ ਕੁੱਤਾ ਇਹ ਸਭਨਾਂ ਦੇ ਅੰਦਰ ਵੱਸਦਾ, ਸਭਨਾਂ ਨੂੰ ਇਸ ਨੇ ਵੱਢ ਦਿੱਤਾ, ਕੱਟ ਦਿੱਤਾ, ਦੰਦ ਲਾ ਦਿੱਤੇ ਨੇ। ਇਸ ਹਲਕਿਓ ਸਭ ਹੈ ਵਿਕਾਰੇ, ਇਸ ਲੋਭੀ ਲੋਭ ਰੂਪੀ ਹਲਕਾਏ ਕੁੱਤੇ ਨੇ ਕੱਟ ਕੱਟ ਕੇ ਵੱਢ ਵੱਢ ਕੇ ਸਭਨਾਂ ਦੇ ਸੁਭਾਅ ਵਿਗਾੜ ਦਿੱਤੇ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ, ਇਹ ਲੋਭ ਰੂਪੀ ਵੱਡਾ ਭਾਰੀ ਬਲਵਾਨ ਕੁੱਤਾ ਅੰਦਰ ਐਸਾ ਬੈਠਾ ਹੈ ਜਿਹਨੂੰ ਇੰਨੀ ਪਦਾਰਥਾਂ ਦੀ ਭੁੱਖ ਲੱਗੀ ਹੈ, ਪਦਾਰਥਾਂ ਦੀ ਪ੍ਰਾਪਤੀ ਵਾਸਤੇ ਹਰ ਵੇਲੇ ਭੌਂਕਦਾ ਹੀ ਰਹਿੰਦਾ ਹੈ, ਭੌਂਕਦਾ ਹੀ ਰਹਿੰਦਾ। ਸਾਧ ਸੰਗਤ ਜੀ, ਮਨ ਚੁੱਪ ਕਰਦਾ ਕਦੇ? ਨਾਮ ਦੇ ਰਸੀਆਂ ਤੋਂ ਇਲਾਵਾ ਜਿਹਨਾਂ ਨੂੰ ਹਾਲੇ ਤੱਕ ਨਾਮ ਦਾ ਰਸ ਨਹੀਂ ਨਾ ਆਇਆ, ਮਨ ਭੌਂਕਦਾ ਹੀ ਰਹਿੰਦਾ। ਕਦੇ ਕੋਈ ਪਦਾਰਥ ਮੰਗਦਾ, ਕਦੇ ਕੋਈ ਪਦਾਰਥ ਮੰਗਦਾ, ਤੇ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਲੋਭ ਇਹ ਜਿਹੜਾ ਲੋਭ ਰੂਪੀ ਸਵਾਨ ਕੁੱਤਾ ਹੈ, ਨਗਰ ਮਹਿ ਸਰੀਰ ਰੂਪੀ ਨਗਰੀ ਦੇ ਅੰਦਰ ਸਹਿਤ ਬਲ ਦੇ ਬਲਵਾਨ ਹੋ ਕਰਕੇ, ਜ਼ੋਰਾਵਰ ਹੋ ਕਰਕੇ ਜੋ ਵਸ ਰਿਹਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਏਡੇ ਬਲਸ਼ਾਲੀ ਨੇ, ਖਿਨ ਮਾਤਰ ਦੇ ਅੰਦਰ ਹੀ ਮਾਰ ਕਰਕੇ ਉਪਦੇਸ਼ ਰੂਪੀ ਡੰਡੇ ਦੇ ਨਾਲ ਇਸ ਕੁੱਤੇ ਨੂੰ ਬਾਹਰ ਕੱਢ ਦਿੰਦੇ ਨੇ। ਸਾਧ ਸੰਗਤ ਜੀ, ਅਵਾਰਾ ਕੁੱਤਾ ਆ ਕਰਕੇ ਘਰ ਵਿੱਚ ਵੜ ਜਾਵੇ ਤੇ ਘਰ ਦਾ ਮਾਲਕ ਡਾਂਗ ਚੱਕ ਲੈਂਦਾ ਨਾ, ਤੇ ਡਾਂਗ ਮਾਰ ਕੇ ਡੰਡਾ ਮਾਰ ਕੇ ਕੁੱਤੇ ਨੂੰ ਝਾਟੀ ਪਜਾ ਦਿੰਦਾ। ਇਸੇ ਪ੍ਰਕਾਰ ਹਿਰਦੇ ਰੂਪੀ ਘਰ ਦੇ ਮਾਲਕ ਨੇ ਸਤਿਗੁਰੂ ਜੀ, ਤੇ ਜਦੋਂ ਇਹ ਬਲਵਾਨ ਹਲਕਾਇਆ ਹੋਇਆ ਲੋਭ ਰੂਪੀ ਕੁੱਤਾ ਮਨ ਵਿੱਚ ਆ ਕੇ ਵੜਦਾ ਨਾ, ਤੇ ਸਤਿਗੁਰੂ ਜੀ ਗੁਰਸਿੱਖ ਪਿਆਰਿਆਂ ਦੇ ਹਿਰਦੇ ਰੂਪੀ ਘਰ ਦੇ ਵਿੱਚੋਂ ਉਪਦੇਸ਼ ਰੂਪੀ ਡੰਡੇ ਦੀ ਮਾਰ ਮਾਰ ਕੇ, ਡਾਂਗ ਦੀ ਮਾਰ ਮਾਰ ਕੇ ਇਸ ਲੋਭ ਰੂਪੀ ਕੁੱਤੇ ਨੂੰ ਕਢਾਵੇ ਗੋ। ਕੱਢਦੇ ਸਨ, ਕੱਢ ਰਹੇ ਨੇ, ਸਦਾ ਕੱਢਦੇ ਰਹਿਣਗੇ।
1: ਸਤ ਸੰਤੋਖ ਧਰਮ ਆਨ ਰਾਖੈ।
0: ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ, ਸਤ ਸੰਤੋਖ ਧਰਮ ਵਿਚਾਰ ਸ਼ੁਭ ਗੁਣ, ਇਹਨਾਂ ਸ਼ੁਭ ਗੁਣਾਂ ਨੂੰ ਲਿਆ ਕਰਕੇ ਗੁਰਸਿੱਖ ਦੇ ਹਿਰਦੇ ਦੇ ਅੰਦਰ ਟਿਕਾ ਦਿੰਦੇ ਹਨ।
1: ਹਰ ਨਗਰੀ ਹਰ ਗੁਣ ਗਾਵੈ।
0: ਫਿਰ ਜਿਹੜਾ ਗੁਰਸਿੱਖ ਹੈ ਇਸ ਦੇਹੀ ਰੂਪੀ ਨਗਰੀ ਦੇ ਵਿੱਚ ਵਸਦਿਆਂ ਹੋਇਆ ਜਾਣਦਾ, ਇਹ ਨਗਰੀ ਦੇਹੀ ਪਰਮੇਸ਼ਰ ਜੀ ਦੀ ਦਿੱਤੀ ਹੈ। ਪਰਮੇਸ਼ਰ ਜੀ ਦਾ ਸ਼ੁਕਰਾਨਾ ਕਰਨ ਵਾਸਤੇ ਹਰੀ ਪਰਮੇਸ਼ਰ ਜੀ ਦੇ ਗੁਣਾਂ ਨੂੰ ਗੁਰਸਿੱਖ ਸਦਾ ਗਾਉਂਦੇ ਸੀ, ਗਾਇਨ ਕਰਦੇ ਨੇ, ਸਦਾ ਗਾਇਨ ਕਰਦੇ ਰਹਿਣਗੇ।
1: ਪੰਕਜ ਮੋਹ ਨਿਗ੍ਰਤ ਹੈ ਪ੍ਰਾਣੀ।
0: ਮਹਾਰਾਜ ਸੱਚੇ ਪਾਤਸ਼ਾਹ ਜੀ, ਜੀਵਾਂ ਦੀ ਹਾਲਤ ਤਾਂ ਬੜੀ ਤਰਸਯੋਗ ਦੇਖੀ ਜਾਂਦੀ ਏ, ਮੋਹ ਦੇ ਚਿੱਕੜ ਚੋਂ ਨਿਕਲਿਆ ਹੀ ਨਹੀਂ ਜਾਂਦਾ। ਤੇ ਹਜ਼ੂਰ ਫਰਮਾਉਂਦੇ ਨੇ, ਪੰਕਜ ਇਹ ਜਿਹੜਾ ਚਿੱਕੜ ਹੈ ਮੋਹ ਰੂਪੀ, ਜੋ ਪ੍ਰਾਣੀ ਇਸ ਦੇ ਵਿੱਚ ਨਿਗ੍ਰਤ ਹੈ, ਗਰਕ ਹੁੰਦੇ ਜਾ ਰਹੇ ਨੇ, ਗਿਰਤਾਰ ਹੁੰਦੇ ਜਾ ਰਹੇ ਨੇ, ਡੁੱਬਦੇ ਜਾ ਰਹੇ ਹਨ। ਸਤਿਗੁਰੂ ਸੱਚੇ ਪਾਤਸ਼ਾਹ ਜੀ, ਕਿਰਪਾਲਤਾ ਕਰਕੇ ਨਿਗਰਦਿਆਂ ਜਾਂਦਿਆਂ ਨੂੰ, ਡੁੱਬਦਿਆਂ ਜਾਂਦਿਆਂ ਨੂੰ ਬਲਸ਼ਾਲੀ ਦਸਤ ਪੰਜਾ ਦੇ ਕਰਕੇ ਕੱਢ ਲੈਣਾ ਕਰਦੇ ਸੀ, ਹੁਣ ਕੱਢ ਰਹੇ ਨੇ ਤੇ ਅੱਗੇ ਸਦਾ ਕੱਢਦੇ ਰਹਿਣਗੇ।
1: ਤਰਾਹੇ ਤਰਾਹੇ ਸ਼ਰਨ ਜਨ ਆਏ।
0: ਮਹਾਰਾਜ ਜੀ, ਸਤਿਗੁਰੂ ਜੀ ਕਿਰਪਾ ਕਰਕੇ ਕੱਢ ਲੈਣ, ਐਸੀ ਕਿਹੜੀ ਜੁਗਤੀ ਵਰਤੀਏ? ਦੋਵਾਂ ਵੈਦਾਂ ਨੇ ਆਖਿਆ, ਮਹਾਰਾਜ ਮੋਹ ਰੂਪੀ ਚਿੱਕੜ ਦੇ ਅੰਦਰ ਤੇ ਅਸੀਂ ਵੀ ਇਸ ਖੁੱਪਣ ਦੇ ਅੰਦਰ ਖੁੱਬੇ ਹੋਏ ਆ, ਮਹਾਰਾਜ ਕਿਵੇਂ ਨਿਕਲੀਏ? ਸਤਿਗੁਰੂ ਜੀ ਕਿਵੇਂ ਸਾਨੂੰ ਕੱਢ ਲੈਣ? ਤੇ ਹਜ਼ੂਰ ਬਚਨ ਕਰਦੇ ਨੇ, ਭਾਈ ਐਵੇਂ ਬੇਨਤੀਆਂ ਕਰੀਏ, ਤਰਾਹੇ ਤਰਾਹੇ ਸਰਨ ਜਨ ਆਏ, ਤਰਾਹੀ ਮਾਨ ਸਤਿਗੁਰੂ ਜੀ ਕਿਰਪਾ ਕਰੋ, ਆਪ ਜੀਆਂ ਦੇ ਚਰਨਾਂ ਦੀ ਸ਼ਰਨ ਵਿਖੇ ਆਏ ਆ, ਕਿਰਪਾ ਕਰਕੇ ਸਾਨੂੰ ਰੱਖ ਲੈਣਾ ਕਰੋ, ਰੱਖ ਲੈਣਾ ਕਰੋ। ਤ੍ਰਾਸ ਦੇਣ ਵਾਲੇ ਭੈਦਾਇਕ ਜਿਹੜੇ ਵਿਕਾਰ ਨੇ ਇਹਨਾਂ ਚੋਂ ਰੱਖ ਲੈਣਾ ਕਰੋ, ਭੈਦਾਇਕ ਜਿਹੜਾ ਮੋਹ ਰੂਪੀ ਚਿੱਕੜ ਹੈ ਮਹਾਰਾਜ ਇਸ ਚੋਂ ਰੱਖ ਲੈਣਾ ਕਰੋ।
1: ਗੁਰ ਹਾਥੀ ਦੇ ਨਿਕਲਾ ਵੈਂਗ।
0: ਹਾਥੀ ਨਾਮ ਹੱਥ ਦਾ ਹੈ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਰੂਪੀ ਹੱਥ ਦੇ ਕਰਕੇ ਕੱਢ ਲੈਂਦੇ ਸਨ, ਸਤਯੁਗ ਤ੍ਰੇਤੇ ਦੁਆਪਰ ਦੇ ਸਾਰੇ ਭਗਤਾਂ ਨੂੰ ਕੱਢ ਲਿਆ, ਕਲਯੁਗ ਦੇ ਵਿੱਚ ਕੱਢ ਰਹੇ ਨੇ ਤੇ ਅੱਗੇ ਕੱਢਦੇ ਹੀ ਰਹਿਣਗੇ। ਭਾਈ ਇਸ ਪ੍ਰਕਾਰ ਸਤਿਗੁਰੂ ਜੀ ਬਲਸ਼ਾਲੀ ਨੇ ਤੇ ਵੱਡਾ ਭਾਰੀ ਬਲਸ਼ਾਲੀ ਦਸਤ ਪੰਜਾ ਦੇ ਕਰਕੇ ਮੋਹ ਰੂਪੀ ਖੁੱਭਣ ਦੇ ਵਿੱਚੋਂ ਕੱਢ ਲੈਂਦੇ ਹਨ ਜੀਓ।
1: ਸੁਖਨੰਤਰ ਸੰਸਾਰ ਸਭ ਬਾਜੀ।
0: ਮਹਾਰਾਜ ਜਿਨ੍ਹਾਂ ਨੂੰ ਸਤਿਗੁਰੂ ਜੀ ਕੱਢਦੇ ਨੇ ਕਿ ਸੰਸਾਰ ਦਾ ਮੋਹ ਤਿੰਨਾਂ ਨੂੰ ਨਹੀਂ ਵਿਆਪਦਾ, ਹਜ਼ੂਰ ਫਰਮਾਉਂਦੇ ਨੇ ਗੁਰ ਉਪਦੇਸ਼ ਦੁਆਰਾ ਉਹਨਾਂ ਨੇ ਜਾਣਿਆ ਇਹ ਜਿਹੜਾ ਸੰਸਾਰ ਸੁਪਨੰਤਰ, ਇਹ ਸੁਪਨੇ ਦੇ ਅੰਦਰ ਵਸਣ ਦੀ ਨਿਆਈ ਹੈ। ਜਦੋਂ ਪ੍ਰਾਣੀ ਪਲੰਘੇ ਤੇ ਬੈਡ ਤੇ ਸੁੱਤਾ ਹੁੰਦਾ ਨਾ ਤੇ ਸੁਪਨਾ ਆਉਂਦਾ ਹੈ ਤੇ ਜਿੰਨੇ ਪਦਾਰਥ ਸੁਪਨੇ 'ਚ ਦਿਸਦੇ ਨੇ ਸਾਰੇ ਸੱਚ ਪ੍ਰਤੀਤ ਹੁੰਦੇ ਨੇ, ਪਰ ਜਦੋਂ ਜਾਗ ਆ ਜਾਂਦੀ ਨੀਂਦ 'ਚ ਉੱਠਦਾ ਕਹਿੰਦਾ ਓਹੋ ਇਹ ਤੇ ਸਾਰਾ ਕੇਵਲ ਤਾਂ ਕੇਵਲ ਪਸਾਰਾ ਮੇਰੇ ਭਰਮ ਮਾਤਰ ਹੀ ਸੀ, ਸੱਚਾਈ ਤੇ ਸੁਪਨੇ ਵਿੱਚ ਕੁਛ ਵੀ ਨਹੀਂ। ਇਸੇ ਪ੍ਰਕਾਰ ਸਾਧ ਸੰਗਤ ਜੀ, ਜਗ ਸੁਪਨੇ ਜੋ ਜਾਣ। ਜਿਸ ਵੇਲੇ ਕਾਲ ਰੂਪੀ ਦਿਨ ਚੜ੍ਹਦਾ ਨਾ ਤੇ ਇਸ ਵੇਲੇ ਸਰੀਰ ਛੁੱਟਦਾ, ਪ੍ਰਾਣੀ ਪਸ਼ਚਾਤਾਪ ਕਰਦਾ ਓਹੋ ਜਿਸ ਸੰਸਾਰ ਦੇ ਨਾਲ ਮੋਹ ਲਾਇਆ ਇਹ ਤੇ ਸੁਪਨੇ ਮਾਤਰ ਸੀ। ਜਿਵੇਂ ਸੁਪਨੇ ਵੇਲੇ ਸੁਪਨੇ ਦੇ ਪਦਾਰਥ ਸੱਚੇ ਪਦਾਰਥ ਪ੍ਰਤੀਤ ਹੁੰਦੇ ਨੇ, ਸੁਪਨਾ ਟੁੱਟਦਿਆਂ ਸਾਰ ਝੂਠੇ ਪ੍ਰਤੀਤ ਹੁੰਦੇ ਨੇ, ਕਿਉਂਕਿ ਹੱਥ ਪੱਲੇ ਕੁਝ ਨਹੀਂ ਹੁੰਦਾ। ਜਿਉਂਦੇ ਜੀ ਪਦਾਰਥ ਸੱਚੇ ਪ੍ਰਤੀਤ ਹੁੰਦੇ ਨੇ, ਪਰ ਜਿਸ ਵੇਲੇ ਪ੍ਰਾਣ ਸਰੀਰ ਚੋਂ ਨਿਕਲ ਜਾਂਦੇ ਨੇ ਉਸੇ ਵੇਲੇ ਸੁਪਨੇ ਦੀ ਨਿਆਈ ਪ੍ਰਤੀਤ ਹੁੰਦੇ ਨੇ, ਕਿਉਂਕਿ ਫਿਰ ਉਸ ਵੇਲੇ ਜੀਵ ਦੇ ਹੱਥ ਪੱਲੇ ਕੁਛ ਨਹੀਂ ਹੁੰਦਾ। ਕੇਵਲ ਤਾਂ ਕੇਵਲ ਨਾਮ ਜਪਿਆ ਹੋਵੇ ਤੇ ਨਾਲ ਜਾਂਦਾ, ਹੋਰ ਕੁਛ ਨਹੀਂ ਜਾਂਦਾ। ਸਤਿਗੁਰੂ ਜੀ ਬਚਨ ਕਰਦੇ ਨੇ ਸੁਪਨੰਤਰ ਸੰਸਾਰ ਸਭ ਬਾਜੀ। ਭਾਈ ਇਹ ਜਿਹੜਾ ਸੰਸਾਰ ਹੈ ਇਹ ਬਾਜੀਗਰ ਦੀ ਬਾਜੀ ਦੀ ਨਿਆਈ ਹੈ, ਸੁਪਨੰਤਰ ਸੁਪਨੇ ਦੀ ਨਿਆਈ, ਸਾਰਾ ਖਿੰਡ ਜਾਣ ਵਾਲਾ, ਖਿੰਡਾਓ ਵਾਲਾ, ਨਾਸ਼ ਹੋ ਜਾਣ ਵਾਲਾ ਹੈ।
1: ਸਭ ਬਾਜੀ ਖੇਲ ਖਿਲਾਵੈਂਗੋ।
0: ਮਹਾਰਾਜ ਇਸ ਬਾਜੀ ਨੂੰ ਖੇਲਣ ਵਾਲਾ ਕੌਣ ਹੈ? ਤੇ ਸਤਿਗੁਰੂ ਜੀ ਬਚਨ ਕਰਦੇ ਨੇ ਸੰਸਾਰ ਰੂਪੀ ਬਾਜੀ ਨੂੰ, ਸੰਸਾਰ ਰੂਪੀ ਖੇਡ ਨੂੰ ਖੇਡ ਰਹੇ ਨੇ ਪਰਮੇਸ਼ਰ ਜੀ, ਤੇ ਸਾਰੇ ਜੀਵਾਂ ਨੂੰ ਪੈਦਾ ਕਰਕੇ ਆਪ ਹੀ ਮੋਹ ਅਤੇ ਵਿਕਾਰਾਂ, ਸਤ ਸੰਤੋਖ ਦਇਆ ਧਰਮ ਵਿਚਾਰ ਗੁਰਮੁਖਾਂ ਨੂੰ ਤੇ ਮਨਮੁਖਾਂ ਨੂੰ ਵਿਕਾਰਾਂ ਰੂਪੀ ਖੇਡ ਦੇ ਅੰਦਰ ਖਿਡਾ ਰਹੇ ਨੇ। ਜਿਸ ਪ੍ਰਕਾਰ ਸਾਧ ਸੰਗਤ ਜੀ ਰੈਫਰੀ ਹੁੰਦਾ ਨਾ ਤੇ ਦੋਵਾਂ ਟੀਮਾਂ ਨੂੰ ਆਪੇ ਹੀ ਖਿਡਾ ਰਿਹਾ ਹੁੰਦਾ, ਅਕਾਲ ਪੁਰਖ ਵਾਹਿਗੁਰੂ ਜੀ ਗੁਰਮੁਖ ਤੇ ਮਨਮੁਖ ਰੂਪੀ ਦੋਵੇਂ ਤਰਫ ਦੀਆਂ ਟੀਮਾਂ ਨੂੰ ਆਪ ਹੀ ਜਗਤ ਰੂਪੀ ਖੇਡ ਦੇ ਅੰਦਰ ਖਿਡਾ ਰਹੇ ਨੇ।
1: ਲਾਹਾ ਨਾਮ ਗੁਰਮਤ ਲੈ ਚਾਲੋ।
0: ਮਹਾਰਾਜ ਸੱਚੇ ਪਾਤਸ਼ਾਹ ਜੀ ਅਸੀਂ ਫਿਰ ਸਫਲੇ ਕਿਵੇਂ ਹੋਈਏ? ਤੇ ਹਜ਼ੂਰ ਬਚਨ ਕਰਦੇ ਨੇ ਲਾਹਾ ਤੇ ਅੰਮ੍ਰਿਤ ਨਾਮ ਜਪੇ ਦਾ ਹੀ ਹੈ। ਅੰਮ੍ਰਿਤ ਨਾਮ ਦਾ ਜਪ ਕਰਨੇ ਰੂਪੀ ਲਾਹਾ ਲੈ ਲੈਣਾ ਕਰੋ ਦਰਗਾਹ ਦੇ ਵਿੱਚ ਨਾਲ ਚੱਲੇਗਾ। ਭਾਈ ਜਿਹੜੇ ਨਾਮ ਦਾ ਲਾਹਾ ਲੈਂਦੇ ਨੇ ਹਰੀ ਪਰਮੇਸ਼ਰ ਵਾਹਿਗੁਰੂ ਜੀ ਆਪਣੀ ਦਰਗਾਹ ਦੇ ਅੰਦਰ ਤਿੰਨਾਂ ਨੂੰ ਬੜਾ ਮਾਣ ਸਨਮਾਨ ਦਿੰਦੇ ਨੇ। ਦਰਗਾਹ ਦੇ ਅੰਦਰ ਤਿੰਨਾਂ ਨੂੰ ਜਸ ਰੂਪੀ ਪ੍ਰੇਮ ਰੂਪੀ ਪੌਸ਼ਾਕੇ ਪਹਿਨਾਏ ਜਾਣਗੇ। ਪ੍ਰੇਮ ਪਟੋਲਾ ਤੈ ਸਹਿ ਦਿੱਤਾ ਢੱਕਣ ਕੂ ਪਤ ਮੇਰੀ। ਜਿੱਥੇ ਸਾਰਾ ਸੰਸਾਰ ਨੰਗਾ ਦੋਜਕ ਚਾਲਿਆ ਤਾਂ ਦਿਸਾ ਖਰਾ ਡਰਾਵਣਾ। ਵਾਹਿਗੁਰੂ ਜੀ ਦੇ ਪਿਆਰਿਆਂ ਨੂੰ ਵਾਹਿਗੁਰੂ ਜੀ ਪ੍ਰੇਮ ਰੂਪੀ ਪਟੋਲਾ ਪ੍ਰੇਮ ਰੂਪੀ ਬਸਤਰ ਦੇ ਕਰਕੇ ਲੋਕ ਪਰਲੋਕ ਦੇ ਪਰਦੇ ਢੱਕ ਲੈਂਦੇ ਤੇ ਅਤਿਅੰਤ ਸੁੱਖਾਂ ਨੂੰ ਦਿੰਦੇ ਹਨ ਜੀਓ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ ਭਾਈ ਜਿਹੜੇ ਹਉਮੈ ਦੇ ਸਹਿਤ ਹੋ ਕਰਕੇ ਆਪ ਕਰਮ ਕਰਦੇ ਨੇ ਤੇ ਹਉਮੈ ਦੇ ਸਹਿਤ ਹੋ ਕਰਕੇ ਦੂਜਿਆਂ ਤੋਂ ਕਰਵਾਉਂਦੇ ਹਨ। ਸੋ ਉਹਨਾਂ ਦੇ ਜਿਹੜੇ ਕੀਤੇ ਹੋਏ ਪਾਪ ਨੇ ਨਾ ਉਹ ਕੋਲਿਆਂ ਦੀ ਨਿਆਈ ਆ ਕਰਕੇ ਉਹਨਾਂ ਦੇ ਜੀਵਨ ਨੂੰ ਸਾੜ ਦਿੰਦੇ ਨੇ। ਹਉਮੈ ਰੂਪੀ ਕੋਲੇ ਹੀ ਅਥਵਾ ਕੋਇਲੇ ਪਾਪ ਪੜੇ ਤੈਨੂੰ ਉੱਪਰ, ਹਉਮੈ ਵਿੱਚ ਲੱਗ ਕਰਕੇ ਜਿਹੜੇ ਪਾਪ ਕਰਮਾਂ ਨੂੰ ਕਰਦੇ ਨੇ

0: ਕਿਸਾਨ ਭੂਮੀ ਦੇ ਅੰਦਰ ਖੇਤ ਦੇ ਅੰਦਰ ਬੀਜ ਬੀਜਦਾ ਹੈ ਤੇ ਜਿਹੜੇ ਬੀਜ ਬੀਜੇਗਾ ਫਸਲ ਤੇ ਉਹੀ ਉੱਗੇਗੀ, ਜਿਹੜੇ ਬੀਜ ਬੀਜੇ ਨੇ ਫਲ ਤੇ ਉਸੇ ਦਾ ਹੀ ਪ੍ਰਾਪਤ ਹੋਣਾ ਨਾ। ਇਸੇ ਪ੍ਰਕਾਰ ਭਾਈ ਇਹ ਕਰਮ ਭੂਮੀ ਸਭਨਾਂ ਨੂੰ ਸਰੀਰ ਮਿਲਿਆ ਹੈ, ਜਿਹੜੇ ਪਾਪਾਂ ਰੂਪੀ ਬੀਜਾਂ ਨੂੰ ਬੀਜਣਗੇ ਉਹ ਦੁੱਖ ਪਾਉਣਗੇ ਤੇ ਜਿਹੜੇ ਪੁੰਨਾਂ ਰੂਪੀ ਬੀਜ ਬੀਜਣਗੇ ਸਵਰਗ ਇਤਿਆਦਿ ਦੇ ਸੁੱਖ ਪਾਉਣਗੇ ਤੇ ਜਿਹੜੇ ਪਰਉਪਕਾਰੀ ਨਾਮ ਦੇ ਬੀਜ ਨੂੰ ਬੀਜਣਗੇ ਉਹ ਵਾਹਿਗੁਰੂ ਜੀ ਦੀ ਪ੍ਰਾਪਤੀ ਕਰ ਲੈਣਗੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਕਰਨਾ ਕਰਦੇ ਨੇ ਭਾਈ ਇਸ ਪ੍ਰਕਾਰ ਆਇਆ ਕਾਲ ਦੁਖਦਾਈ ਹੋਏ। ਜਿਸ ਵੇਲੇ ਕਾਲ ਦਾ ਸਮਾਂ ਅੰਤਕਾਲ ਸਰੀਰ ਤੋਂ ਪ੍ਰਾਣਾਂ ਦੇ ਵਿਯੋਗ ਦਾ ਸਮਾਂ ਆਉਂਦਾ ਹੈ ਪਾਪੀ ਜੀਵ ਅਤਿਅੰਤ ਦੁਖੀ ਹੁੰਦੇ ਹਨ।
1: ਜੋ ਬੀਜੈ ਸੋ ਖਬ ਲਾਵੈ।
0: ਜਿਹੋ ਜਿਹੋ ਜੇ ਪਾਪ ਪੁੰਨ ਜਾਂ ਪਰਉਪਕਾਰ ਬੀਜਾਂ ਨੂੰ ਜੀਵ ਬੀਜਣਗੇ ਪਰਮੇਸ਼ਰ ਜੀ ਉਹੋ ਜਿਹਾ ਦੁੱਖ ਸੁੱਖ ਜਾਂ ਆਨੰਦ ਸਰੂਪ ਫਲ ਸਾਰੇ ਜੀਵਾਂ ਦੇ ਤਾਂ ਹੀ ਛਕਾ ਦੇਣਗੇ, ਖਵਾ ਦੇਣਗੇ।
1: ਸੰਤ ਹੋ ਰਾਮ ਨਾਮ ਧਨ ਸੰਚ ਹੋ।
0: ਸੁਗਰੀਵ ਨਿਵਾਜ ਕਿਰਪਾਲਤਾ ਕਰਕੇ ਸਾਡੇ ਤਾਂ ਉਪਦੇਸ਼ ਦਿਓ, ਇਹ ਜੰਮਾਂ ਦੀ ਮਾਰ ਤੋਂ ਬਚੀਏ ਕਿਵੇਂ, ਦਰਗਾਹ ਦੇ ਲੇਖੇ ਤੋਂ ਬਚੀਏ ਕਿਵੇਂ, ਇਹ ਕਾਲ ਜੇ ਜਾਲ ਤੋਂ ਬਚੀਏ ਕਿਵੇਂ, ਨੰਗਾ ਦੋਜਕ ਚਾਲਿਆ ਦੀ ਹਾਲਤ ਤੋਂ ਬਚੀਏ ਕਿਵੇਂ। ਤੇ ਸਤਿਗੁਰੂ ਜੀ ਪਿਆਰ ਦੇ ਨਾਲ ਉਪਦੇਸ਼ ਦਿੰਦੇ ਨੇ, ਸੰਤੋ ਹੇ ਭਲਿਓ ਪੁਰਖੋ, ਰਾਮ ਸਰਵ ਵਿਆਪੀ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਰੂਪੀ ਧਨ ਨੂੰ ਇਕੱਠਾ ਕਰ ਲਵੋ। ਜਿਵੇਂ ਦੁਨੀਆਂ ਦੇ ਅੰਦਰ ਜਿਹੜੇ ਧਨ ਕਮਾ ਲੈਂਦੇ ਇਕੱਠਾ ਕਰ ਲੈਂਦੇ ਨੇ ਉਹ ਦੁਨੀਆਂ ਦੇ ਪਦਾਰਥਾਂ ਦੇ ਸੁੱਖ ਲੈਂਦੇ ਨੇ ਨਾ, ਜਿਹੜੇ ਅੰਮ੍ਰਿਤ ਨਾਮ ਰੂਪੀ ਭੋਜਨ ਨੂੰ ਨਾਮ ਰੂਪੀ ਧਨ ਨੂੰ ਇਕੱਠਾ ਕਰ ਲੈਂਦੇ ਨੇ ਪਰਮੇਸ਼ਰ ਜੀ ਦੀ ਅਭੇਦਤਾ ਦੇ ਸੁੱਖ ਨੂੰ ਲੈਂਦੇ ਨੇ। ਹੇ ਸੰਤ ਜਨੋ, ਹੇ ਗੁਰਸਿੱਖੋ, ਹੇ ਸਤਸੰਗੀ ਜਨੋ, ਅੰਮ੍ਰਿਤ ਨਾਮ ਰੂਪੀ ਧਨ ਨੂੰ ਜਪ ਜਪ ਕਰਕੇ ਹਿਰਦੇ ਰੂਪੀ ਖਜ਼ਾਨੇ ਦੇ ਅੰਦਰ ਇਕੱਠਾ ਕਰ ਲਵੋ।
1: ਲੈ ਖਰਚ ਚੱਲੇ ਪਤ ਪਾਵੈਂਗੋ।
0: ਮਹਾਰਾਜ ਕੀ ਇਹ ਨਾਮ ਰੂਪੀ ਧਨ ਨਾਲ ਜਾਂਦਾ ਹੈ, ਬਾਕੀ ਤੇ ਕੁਛ ਨਾਲ ਜਾਂਦਾ ਨਹੀਂ। ਤੇ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ ਭਾਈ ਲੈ ਖਰਚ ਚੱਲੇ, ਜਿਨ੍ਹਾਂ ਨੇ ਅੰਮ੍ਰਿਤ ਨਾਮ ਨੂੰ ਜਪਿਆ ਨਾ, ਲੋਕ ਤੋਂ ਪਰਲੋਕ ਦੇ ਰਸਤੇ ਦਾ ਪਰਮੇਸ਼ਰ ਜੀ ਦਾ ਨਾਮ ਰੂਪੀ ਧਨ ਖਰਚਾ ਲੈ ਕੇ ਚੱਲੇ ਨੇ। ਸਾਧ ਸੰਗਤ ਜੀ ਦੇਸਾਂ ਪ੍ਰਦੇਸਾਂ ਵਿਦੇਸਾਂ ਚੋਂ ਚੱਲ ਕਰਕੇ ਦਰਸ਼ਨ ਕਰਨ ਆਏ ਹੋ ਨਾ ਸਤਿਗੁਰੂ ਕਲਗੀਧਰ ਸਾਹਿਬ ਜੀ ਦੇ ਦਰਬਾਰ ਦੇ, ਤੇ ਸਾਰੇ ਨਾਲ ਖਰਚਾ ਲੈ ਕੇ ਚੱਲੇ ਹੋ ਨਾ, ਟਿਕਟ ਵੀ ਕਰਾ ਲਈ, ਜੇਬ ਵਿੱਚ ਪੈਸੇ ਵੀ ਪਾ ਲਏ ਜੀ, ਗੁਰੂ ਘਰ ਜਾ ਕੇ ਪ੍ਰਸ਼ਾਦ ਵੀ ਕਰਾਉਣਾ, ਫਲਾਨੀਆਂ ਵਸਤੂਆਂ ਵੀ ਲੈਣੀਆਂ, ਲੋੜ ਪੈ ਸਕਦੀ ਹੈ, ਰਸਤੇ ਦਾ ਖਰਚ ਪੱਲੇ ਬੰਨ ਲਿਆ, ਵਸਤਰ ਲੈ ਲਏ, ਰਸਤੇ ਦਾ ਭੋਜਨ ਪਾਣੀ ਪ੍ਰਸ਼ਾਦਾ ਵੀ ਨਾਲ ਲੈ ਲਿਆ, ਰਸਤੇ ਵਿੱਚ ਲੋੜ ਪੈਣੀ ਹੈ। ਇਸੇ ਪ੍ਰਕਾਰ ਲੋਕ ਚੋਂ ਪਰਲੋਕ ਵਿੱਚ ਜਾਣ ਵਾਸਤੇ ਵਾਹਿਗੁਰੂ ਜੀ ਦਾ ਨਾਮ ਰਸਤੇ ਦਾ ਖਰਚਾ ਬਣ ਕੇ ਨਾਲ ਚੱਲਦਾ ਹੈ। ਤੇ ਜਿਨ੍ਹਾਂ ਗੁਰਮੁਖਾਂ ਨੇ ਅੰਮ੍ਰਿਤ ਨਾਮ ਨੂੰ ਜਪਿਆ ਹੈ ਉਹ ਪਰਲੋਕ ਮਾਰਗ ਦੇ ਰਸਤੇ ਤੇ ਵਾਹਿਗੁਰੂ ਜੀ ਦੇ ਨਾਮ ਰੂਪੀ ਖਰਚੇ ਨੂੰ ਲੈ ਕਰਕੇ ਚੱਲੇ ਨੇ। ਪਤ ਪਾਵੈ ਗੋ, ਐਸੇ ਨਾਮ ਦੇ ਰਸੀਆਂ ਨੇ ਪਰਮੇਸ਼ਰ ਜੀ ਨੂੰ ਪਹਿਲਾਂ ਪ੍ਰਾਪਤ ਕੀਤਾ ਸੀ, ਪਤ ਪਤੀ ਪਰਮੇਸ਼ਰ ਜੀ ਨੂੰ ਹੁਣ ਪ੍ਰਾਪਤ ਕਰ ਰਹੇ ਨੇ, ਪਤ ਪਾਵੈ ਗੋ ਅੱਗੇ ਵੀ ਪਰਮੇਸ਼ਰ ਜੀ ਨੂੰ ਪ੍ਰਾਪਤ ਕਰਦੇ ਰਹਿਣਗੇ। ਪਤ ਨਾਮ ਇੱਜ਼ਤ ਦਾ, ਪਤ ਪ੍ਰਤਿਸ਼ਠਾ ਮਾਨ ਵਡਿਆਈ ਪਹਿਲਾਂ ਪਾਉਂਦੇ ਸਨ ਭਗਤ ਜਨ, ਹੁਣ ਪਾ ਰਹੇ ਨੇ, ਅੱਗੇ ਵੀ ਸਦਾ ਵਾਹਿਗੁਰੂ ਜੀ ਦੇ ਦਰ ਤੇ ਵਡਿਆਈ ਪਾਉਂਦੇ ਰਹਿਣਗੇ। ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ, ਉਜਲੇ ਮੁਖ ਲੈ ਕਰਕੇ ਜਾਂਦੇ ਕਿੰਨਿਆਂ ਦਾ ਹੋਰਾਂ ਦਾ ਛੁਟਕਾਰਾ ਕਰਵਾਉਂਦੇ ਹਨ ਜੀਓ।
1: ਖਾਏ ਖਰਚ ਦੇਵਹਿ ਬਹੁ ਤੇਰਾ।
0: ਮਹਾਰਾਜ ਉਹਨਾਂ ਦਾ ਖਰਚ ਰਸਤੇ ਦਾ ਮੁੱਕਦਾ ਨਹੀਂ, ਅਸੀਂ ਤੇ ਸਫ਼ਰ ਤੇ ਵੀ ਚੱਲੀਏ ਤੇ ਖਰਚਾ ਕਈ ਵਾਰ ਰਾਹ 'ਚ ਹੀ ਮੁੱਕ ਜਾਂਦਾ। ਤੇ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ ਭਾਈ ਖਾਵਹੇ ਖਰਚਾ ਹੈ ਰਲ ਮਿਲ ਭਾਈ ਟੋਟ ਨਾ ਆਵੇ ਵੱਧ ਤੋਂ ਜਾਈ। ਇਹ ਐਸਾ ਨਾਮ ਰੂਪੀ ਧਨ ਹੈ ਜਿਹੜਾ ਆਪ ਖਾਂਦੇ ਨੇ ਤੇ ਦੂਸਰਿਆਂ ਵਾਸਤੇ ਖਰਚਦੇ ਨੇ, ਆਪ ਨਾਮ ਦੀਆਂ ਬਰਕਤਾਂ ਖਾਂਦੇ ਨੇ, ਸੰਬੰਧੀਆਂ ਦਾ ਭਲਾ ਕਰ ਦਿੰਦੇ ਨੇ, ਦੇਵੇ ਬਹੁ ਤੇਰੇ। ਇਸੇ ਪ੍ਰਕਾਰ ਅੰਮ੍ਰਿਤ ਨਾਮ ਜਪਾ ਕਰਕੇ ਦੂਜਿਆਂ ਵੀ ਬਹੁਤਿਆਂ ਦਾ ਭਲਾ ਕਰ ਦਿੰਦੇ ਨੇ ਭਾਈ, ਦੂਜਿਆਂ ਨੂੰ ਬਹੁਤਿਆਂ ਨੂੰ ਅੰਮ੍ਰਿਤ ਨਾਮ ਦਾ ਉਪਦੇਸ਼ ਦੇ ਕਰਕੇ ਜਪਣੇ ਵਿੱਚ ਲਾਉਂਦੇ ਹਨ। ਜਿਹੜੇ ਇਸ ਪ੍ਰਕਾਰ ਹਰੀ ਪਰਮੇਸ਼ਰ ਜੀ ਦੇ ਨਾਮ ਜਪਣੇ ਦਾ ਉਪਦੇਸ਼ ਦੂਜਿਆਂ ਦੇ ਤਾਂ ਹੀ ਦਿੰਦੇ ਨੇ ਤੇ ਆਪ ਨਾਮ ਜਪਦੇ ਨੇ, ਵਾਹਿਗੁਰੂ ਜੀ ਇੰਨੇ ਕੁ ਪਦਾਰਥ ਉਹਨਾਂ ਨੂੰ ਦਿੰਦੇ ਨੇ, ਤੋਟ ਨਾ ਆਵੇ ਗੋ, ਉਹਨਾਂ ਨੂੰ ਤੋਟਾ ਕਦੇ ਆਉਂਦਾ ਹੀ ਨਹੀਂ। ਨਿਖੁੱਟ ਨਾ ਜਾਈ ਮੂਲ ਅਤੁੱਲ ਭੰਡਾਰਿਆ, ਐਸੇ ਅਤੁੱਲ ਭੰਡਾਰੇ ਵਾਹਿਗੁਰੂ ਜੀ ਤਿੰਨਾਂ ਦੇ ਭਰ ਦਿੰਦੇ ਨੇ, ਖਾਂਦਿਆਂ ਖਰਚਦਿਆਂ ਵੰਡਦਿਆਂ ਵਰਤਾਉਂਦਿਆਂ ਕਦੇ ਘਾਟਾ ਨਹੀਂ ਪੈਂਦਾ, ਤੋਟਾ ਨਹੀਂ ਆਉਂਦਾ ਹੈ ਜੀਓ।
1: ਰਾਮ ਨਾਮ ਤਨ ਹੈ ਰਿਦ ਅੰਤਰ।
0: ਹਜ਼ੂਰ ਨਿਰਣਾ ਦਿੰਦੇ ਨੇ ਭਾਈ ਸਰਬ ਵਿਆਪੀ ਪਰਮੇਸ਼ਰ

0: ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਰੂਪੀ ਧਨ ਜਿਨ੍ਹਾਂ ਗੁਰਮੁਖਾਂ ਦੇ ਹਿਰਦੇ ਰੂਪੀ ਖਜ਼ਾਨਿਆਂ ਦੇ ਅੰਦਰ ਲਬਾਲਬ ਭਰਿਆ ਹੋਇਆ ਹੈ,
1: ਧਨ ਗੁਰ ਸਰਣਾਈ ਪਾਵੈ ਗੁਰ,
0: ਉਹ ਸਦਾ ਸਤਿਗੁਰਾਂ ਦੇ ਚਰਨਾਂ ਦੀ ਸ਼ਰਨ ਵਿੱਚ ਪਏ ਰਹਿੰਦੇ ਨੇ, ਕਿਉਂਕਿ ਇਹ ਨਾਮ ਰੂਪੀ ਧਨ ਸਤਿਗੁਰਾਂ ਦੇ ਚਰਨਾਂ ਵਿੱਚੋਂ ਪਹਿਲਾਂ ਪ੍ਰਾਪਤ ਹੁੰਦਾ ਸੀ, ਹੋ ਰਿਹਾ ਤੇ ਅੱਗੇ ਹੁੰਦਾ ਰਹੇਗਾ।
1: ਨਾਨਕ ਦਇਆ ਦਇਆ ਕਰ ਦੀਨੀ।
0: ਚੌਥੇ ਗੁਰਦੇਵ ਪਿਤਾ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ ਨੇ, ਭਾਈ ਦਇਆ ਦ੍ਰਿਸ਼ਟੀ ਕਰਨੇ ਵਾਲੇ ਪੂਰੇ ਸਤਿਗੁਰਾਂ ਨੇ ਜਿਨ੍ਹਾਂ ਜਿਨ੍ਹਾਂ ਪ੍ਰਾਣੀਆਂ ਦੇ ਉੱਪਰ ਦਇਆ ਦ੍ਰਿਸ਼ਟੀ ਕਰ ਦਿੱਤੀ ਹੈ, ਉਹਨਾਂ ਦੇ ਜਿਹੜੇ ਦੁੱਖ ਜਨ ਦਰਦ ਨੇ ਸਾਰੇ ਪਰਮੇਸ਼ਰ ਜੀ ਦਾ ਨਾਮ ਜਪਾ ਕਰਕੇ ਪੂਰਿਆਂ ਸਤਿਗੁਰਾਂ ਨੇ ਭੰਨ ਦਿੱਤੇ ਨੇ, ਤੇ ਸਾਰੇ ਦੁੱਖ ਜਨ ਦਰਦ ਅਤੇ ਦਲਿੱਦਰ ਉਹਨਾਂ ਦੇ ਭੰਨ ਕਰਕੇ ਪਰਮੇਸ਼ਰ ਜੀ ਦੇ ਸਰੂਪ ਰੂਪ ਦੇ ਅੰਦਰ ਹੀ ਤਿੰਨਾਂ ਨੂੰ ਤਦਾਕਾਰ ਕਰ ਦਿੱਤਾ ਹੈ, ਸਥਿਤ ਕਰ ਦਿੱਤਾ ਹੈ। ਐਸੇ ਗੁਰ ਉਪਦੇਸ਼ੀ ਪਹਿਲਾਂ ਗੁਰਚਰਨਾਂ ਵਿਖੇ ਸਮਾਉਂਦੇ ਸਨ, ਹੁਣ ਸਮਾ ਰਹੇ, ਅੱਗੇ ਸਮਾਉਂਦੇ ਰਹਿਣਗੇ। ਪਹਿਲਾਂ ਨਿਰੰਕਾਰ ਜੀ ਦੇ ਅੰਦਰ ਸਮਾਉਂਦੇ ਸੀ, ਹੁਣ ਸਮਾ ਰਹੇ ਤੇ ਅੱਗੇ ਸਦਾ ਸਦਾ ਵਾਸਤੇ ਸਮਾਉਂਦੇ ਰਹਿਣਗੇ। ਪੂਰਿਆਂ ਸਤਿਗੁਰਾਂ ਨੇ ਅੰਮ੍ਰਿਤ ਨਾਮ ਜਪਾ ਕਰਕੇ ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ, ਸਾਰਿਆਂ ਦੁੱਖਾਂ ਦੇ ਡੇਰੇ ਨੂੰ ਭੰਨ ਦੇਣ ਵਾਲਾ ਅੰਮ੍ਰਿਤ ਨਾਮ ਜਪਾ ਕਰਕੇ ਤਿੰਨਾਂ ਦੇ ਦੁੱਖਾਂ ਨੂੰ ਸਦਾ ਸਦਾ ਵਾਸਤੇ ਮਿਟ ਕੇ ਸਦਾ ਸਦਾ ਵਾਸਤੇ ਤਿੰਨਾਂ ਨੂੰ ਪਰਮੇਸ਼ਰ ਜੀ ਦੇ ਅੰਦਰ ਲੀਨ ਕਰ ਦਿੱਤਾ ਹੈ ਜੀਓ। ਇਸ ਪ੍ਰਕਾਰ ਸਾਧ ਸੰਗਤ ਜੀ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ, ਜੋਗੀ ਵੈਦ ਅਤੇ ਸੰਨਿਆਸੀ ਵੈਦ ਦੇ ਪ੍ਰਥਾਏ ਪਾਵਨ ਗੁਰ ਉਪਦੇਸ਼ ਅਸ਼ਟਪਦੀਆਂ ਦੇ ਰਾਹੀਂ ਉਚਾਰਨ ਕਰਕੇ ਸਰਬਤ ਸੰਸਾਰ ਨੂੰ ਸਾਂਝਾ ਉਪਦੇਸ਼ ਸਾਂਝੀ ਸਿੱਖਿਆ ਬਖਸ਼ਿਸ਼ ਕਰ ਰਹੇ ਹਨ ਜੀ। ਪਾਵਨ ਗੁਰ ਉਪਦੇਸ਼ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਅਤੇ ਗੁਰੂ ਸੰਗਤ ਨੇ ਕਿਰਪਾਲਤਾ ਕਰਕੇ ਖਿਮਾ ਅੱਗੇ ਵਾਸਤੇ ਸੁਮਤ ਬਖਸ਼ਿਸ਼ ਕਰਨੀ ਜੀ। ਪਾਵਨ ਗੁਰ ਚਰਨਾਂ ਵਿਖੇ ਰਜੋਈਆਂ ਕਰੀਏ ਮਹਾਰਾਜ, ਜੋ ਆਪ ਜੀਆਂ ਦੇ ਅੰਮ੍ਰਿਤ ਬਚਨ ਆਪ ਜੀਆਂ ਨੇ ਕਿਰਪਾ ਕਰਕੇ ਸਾਡੇ ਤਾਂ ਹੀ ਕਥਨ ਅਤੇ ਸਰਵਣ ਕਰਵਾਏ ਨੇ, ਮਹਾਰਾਜ ਕਿਰਪਾ ਕਰਕੇ ਸਾਡਿਆਂ ਮਨਾਂ ਦੇ ਅੰਦਰ ਵਸਾ ਦੇਵੋ ਆਪਣੇ ਆ ਚਰਨ ਕਮਲਾਂ ਦੀ ਪ੍ਰੀਤੀ, ਸੇਵਾ, ਸਿਮਰਨ, ਨਾਮ, ਬਾਣੀ, ਚੜ੍ਹਦੀ ਕਲਾ ਦੀ ਦਾਤ, ਗੁਰਸਿੱਖੀ ਦੀ ਪਰਪਕਤਾ, ਅੰਮ੍ਰਿਤ ਨਾਮ ਅਤੇ ਨਿਤਨੇਮ ਦੀ ਪਰਪਕਤਾ ਬਖਸ਼ਿਸ਼ ਕਰਕੇ ਸਾਡੇ ਤਾਂ ਹੀ ਨਾਨਕ ਨਦਰੀ ਨਦਰ ਨਿਹਾਲ ਕਰਨਾ ਕਰੋ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਅਤੇ ਗੁਰਸੰਗਤ ਨੇ ਖਿਮਾ ਅੱਗੇ ਵਾਸਤੇ ਸਮਰਥ ਬਖਸ਼ਿਸ਼ ਕਰਨੀ। ਪਾਵਨ ਗੁਰ ਉਪਦੇਸ਼ ਦੀਆਂ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ।

cadê?

ਜੇ ਗੁਰੂ ਗੁਰ ਨਿਵਾਜ ਅੰਤਰ ਜਾਮੇ ਸੱਚੇ ਪਾਤਸ਼ਾਹ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਸਥਾਨ ਤਖ਼ਤ ਸਚਖੰਡ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋਏ ਕੀਰਤਨ ਦੇ ਸਤਿਕਾਰ ਸੰਗਤਾਂ ਵੱਲੋਂ ਬੇਨਤ ਮਾਇਆ ਹਾਜ਼ਰ ਹੋਏ ਜਿਸ ਖਜ਼ਾਨੇ ਵਿੱਚ ਮਾਇਆ ਹਾਜ਼ਰ ਕੀਤੀ ਸੋ ਸੁਖ ਜਾਣੇ ਭਰਪੂਰ ਕਰਨਾ ਨਾਮ ਦਾਨ ਗੁਰਸਿੱਖੀ ਵਾਲਾ ਜਮੁਸਨਾ ਦੇਹ ਅਰੋਕਤਾ ਬਖਸ਼ਣੀਆਂ ਸਾਹ ਮਨਸਾ ਸੰਪੂਰਨ ਕਰਨੀ